ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ। ਸੂਹੀ ਮਹੱਲਾ ਚੌਥਾ, ਘਰ ਦੂਜਾ, ਅਸ਼ਟਪਦੀਆਂ। ਕੋਈ ਆਣ ਮਿਲਾਵੇ ਮੇਰਾ ਪ੍ਰੀਤੋਂ ਪਿਆਰਾ, ਤਿਸ ਪੇ ਆਪ ਬਚਾਈ, ਦਰਸ਼ਨ ਹਰ ਦੇਖਣ ਕੇ ਤਾਈ। ਕਿਰਪਾ ਕਰੇ ਸਤਿਗੁਰ ਮੇਲੇ, ਹਰ ਹਰ ਨਾਮ ਧਿਆਈ। ਰਾਹੋ ਜੇ ਸੁੱਖ ਦੇ ਤਾਂ ਤੁਝੇ ਰਾਜੇ, ਦੁੱਖ ਪੀ ਤੁਝੇ ਧਿਆਈ। ਜੇ ਭੁੱਖ ਦੇ ਤਾਂ ਇੱਥੇ ਰਾਜਾਂ, ਦੁੱਖ ਪੈ ਸੁੱਖ ਮਨਾਈ। ਤਨ ਮਨ ਕਾਟ ਕਾਟ ਸਭ ਅਰਪੀ, ਵਿੱਚ ਅਗਨੇ ਆਪ ਜਲਾਈ। ਪੱਖਾ ਫੇਰੀ ਪਾਣੇ ਢੋਵਾਂ, ਜੋ ਦੇਵੇ ਸੋ ਖਾਈ। ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਓ ਵਡਿਆਈ। ਝੱਖੜ ਝਾਂਗੀ ਮੀਂਹ ਵਰਸੈ, ਭੀ ਗੁਰ ਦੇਖਣ ਜਾਈ। ਸਮੁੰਦ ਸਾਗਰ ਹੋਵੇ ਬਹੁ ਖਾਰਾ, ਗੁਰ ਸਿੱਖ ਲੰਘ ਗੁਰ ਪੈ ਜਾਈ। ਜਿਉਂ ਪ੍ਰਾਣੀ ਜਲ ਬਿਨ ਹੈ ਮਰਤਾ, ਤਿਉਂ ਸਿੱਖ ਗੁਰ ਬਿਨ ਮਰ ਜਾਈ। ਜੋ ਧਰਤੀ ਸੋਭ ਕਰੇ ਜਲ ਵਰਤੇ, ਤੋਂ ਸਿੱਖ ਮਿਲ ਗੁਰ ਬਿਗਸਾਈ। ਸੇਵਕ ਆਹੋ ਸੇਵਕ ਵਰਤਾ, ਘਰ ਘਰ ਬਿਨ ਬੁਲਾਈ। ਨਾਨਕੀ ਬਨੰਤੀ ਹਰ ਪੈ, ਗੁਰ ਮਿਲ ਗੁਰ ਸੁਖ ਪਾਈ। ਸੋ ਕਉ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਈ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁੱਖ ਜਾਈ। ਹੋਵੇ ਸਿਵਤ ਖੁਸ਼ਮਦੀ, ਨੂਰ ਅਰਸੋਂ ਕੁਰਸੋਂ ਛਟੀਐ। ਤੁਦੇ ਡਿੱਠੇ ਸੱਚੇ ਪਾਤਸ਼ਾਹ ਸਾਹਿਬ, ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠਿਆ ਸੋਹੀ।

ਸਾਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੂ ਹਰ ਹਰ ਨਾਚੰਤੀ ਨਾਚਨਾ। ਪਹਿਲ ਪੁਰੀਏ ਪੁੰਡਰਕ ਬਨਾ, ਤਾਚੇ ਹੰਸੇ ਤਾਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੂ ਹਰ ਹਰ ਨਾਚੰਤੀ ਨਾਚਨਾ। ਪਹਿਲ ਪੁਰਸਾ ਬਿਰਾ ਅਥੋਨ ਪੁਰਸਾ ਦਮਰਾ, ਅਸਗਾ ਅਸ ਉਸਗਾ ਹਰਕਾ ਬਾਗਰਾ, ਨਾਚੇ ਪਿੰਦੀ ਮੈਂ ਸਾਗਰਾ। ਰਹਾਉ ਨਾਚੰਤੀ ਗੋਪੀ ਜਨਾ, ਨਈਆ ਤੇ ਬੈਰੇ ਕਨਾ, ਤੁਰਕ ਨਾਚਾ ਭਰਮੀ ਅਚਾ, ਕੇਸਵਾ ਬਚੋਨੀ ਆਈਏ ਮਈਏ ਏਕ ਆਨ ਜੀਓ। ਪਿੰਦੀ ਊਬ ਕਰੇ ਸੰਸਾਰਾ, ਪਿੰਦੀ ਊਬ ਕਲੇ ਸੰਸਾਰਾ, ਭਰਮ ਭਰਮ ਆਏ ਤੁਮ ਚੇ ਦੁਬਾਰਾ, ਤੂੰ ਕੌਣ ਰੇ ਮੈਂ ਜੀ ਨਾਮਾ, ਉਹ ਜੀ ਆਲਾ ਤੇ ਨਿਵਾਰਣਾ ਜਮ ਕਾਰਣਾ। ਪਿੰਦੇ ਊਬ ਕਰੇ ਸੰਸਾਰਾ, ਭਰਮ ਭਰਮ ਆਏ ਤੁਮ ਚੇ ਦੁਬਾਰਾ, ਤੂੰ ਕੌਣ ਰੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲ ਪੁਰੀਏ ਪੁੰਡਰਕ ਬਣਾ, ਤਾਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਨਾ ਜਾਨੂ, ਕ੍ਰਿਸ਼ਨਾ ਤੇ ਜਾਨੂ, ਹਰ ਹਰ ਨਚੰਤੀ ਨਾਚਨਾ। ਪਹਿਲ ਪੁਰਸਾ ਬਰਾ, ਉਥੋਨ ਪੁਸਰਾ ਦਮਰਾ, ਅਸਗਾ ਉਸਗਾ ਹਰ ਕਾ ਬਾਗਰਾ, ਨਾਚੇ ਪਿੰਧੀ ਮੈਂ ਸਾਗਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿਬੰ, ਗੁਰਪ੍ਰਸਾਦ ਜਪ ਆਦਿ ਸੱਚ, ਜੁਗਾਦ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ, ਸੋਚੇ ਸੋਚ ਨ ਹੋਵੇ ਜੇ ਸੋਚੀ ਲੱਖ ਵਾਰ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਕਿਵ ਸੁਚਾਰਾ ਹੋਈਏ ਕਬ ਕੂੜੇ ਟੁੱਟੇ ਪਾਲ,
1: ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ,
0: ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ,
1: ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ,
0: ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ,
1: ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ,
0: ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ,
1: ਨਾਨਕ ਹੁਕਮੇ ਜੇ ਬੁੱਝੈ ਤਾਂ ਹਮੈ ਕਹਿ ਨਾ ਕੋਈ,
0: ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ।

0: ਆਖੇ ਹੈ ਮੰਗੇ ਹੈ ਦੇਹ ਦੇ ਦਾਤ ਕਰੇ ਦਾਤਾਰ
1: ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ
0: ਮੂੰਹ ਕੇ ਬੋਲਣ ਬੋਲੀਏ ਜਿਤ ਸੁਣ ਧਰੇ ਪਿਆ।

0: ਜਨ ਸੋਏ
1: ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ।
0: ਗਾਵੀਐ ਸੁਣੀਐ ਮਾ ਰਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ।
1: ਗੁਰਮੁਖ ਨਾਦਮ ਗੁਰਮੁਖ ਵੇਦਮ, ਗੁਰਮੁਖ ਰਹਿਆ ਸਮਾਈ।
0: ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾ

0: ਸਤਿਕਾਰ,
1: ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ,
0: ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹੇ ਉਦਾਸ,
1: ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ, ਅਸੰਖ ਦਾਤਾਰ,
0: ਅਸੰਖ ਸੂਰ

0: ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ
1: ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗੱਲ ਵੱਡ ਤਿਆ ਕਮਾਹੇ
0: ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜੀਆਰ ਕੁੜੇ ਫਹਿਰਾਹੇ
1: ਅਸੰਖ ਮਲੇਸ਼ ਮਲ ਪਾਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ
0: ਨਾਨਕ ਨੀਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ
1: ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ
0: ਅਸੰਖ ਨਾਭ ਅਸੰਖ ਥਾਭ ਅਗਮ ਅਗਮ ਅਸੰਖ ਲੋ
1: ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹਾ ਅਖਰੀ ਗਿਆਨ ਗੀਤ ਗੁਣ ਗਹਾ
0: ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਯੋਗ ਵਖਾਣ
1: ਜਿਨ ਇਹ ਲਿਖੇ ਤਿਸਰ ਨਾਹੇ ਜੇ ਫਰਮਾਏ ਤੇ

0: ਭਰੀਏ ਹੱਥ ਪੈਰ ਤੰਦੇ ਹੈ ਪਾਣੀ ਧੋਤੇ ਉਤਰਸੇ
1: ਭੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ
0: ਭਰੀਏ ਮਤ ਪਾਪਾ ਕੇ ਸੰਗ ਉਹ

0: ਜਾਹੋ ਜਾਹੋ।
1: ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੇ ਤਿਲ ਕਾ ਮਾਨ,
0: ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਨ ਲਾਓ।
1: ਸਭ ਗੁਣ ਤੇਰੇ ਮੈਂ ਨਾਹੀ ਕੋਈ, ਬਿਨ ਗੁਣ ਕੀਤੇ ਭਗਤ ਨ ਹੋਏ।
0: ਸਾਥ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ।
1: ਕਵਣ ਸਵੇਲਾ ਬਖਤ ਕਵਣ ਕਵਣ।

0: ਕਿਤਿਆਂ ਦੁੱਖ ਭੁੱਖ ਸਦ ਮਾਰ ਇਹ ਪੀ ਦਾਤ ਤੇਰੀ ਦਾਤ ਆਰ
1: ਬੰਦ ਖਲਾਸੀ ਭਾਣੇ ਹੋਏ ਹੋਰ ਆਖ ਨਾ ਸਕੈ ਕੋਏ
0: ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇਤੀਆਂ ਮੁੱਖ ਆਏ
1: ਆਪੇ ਜਾਣੇ ਆਪੇ ਦੇ ਆਖੇ ਸੇਪੇ ਕੇਈ ਕੇ
0: ਜਿਸ ਨੂੰ ਬਖਸੇ ਸਿਵਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ
1: ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਮੁੱਲ ਭੰਡਾਰ
0: ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਭਾਏ ਅਮੁੱਲਾ ਸਮਾਏ
1: ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ
0: ਮੁੱਲ ਬਖਸ਼ੀਸ ਅਮੁੱਲ ਨਿਸ਼ਾਨ ਅਮੁੱਲ ਕਰਮ।

0: ਤਿਸ ਭਾਵੇ ਤਿਵੇ ਚਲਾਵੇ ਜਿਵ ਹੋਵੇ ਫਰਮਾਨ
1: ਉਹ ਵੇਖੇ ਉਨਾ ਨਦਰ ਨਾ ਆਵੇ ਬਹੁਤਾ ਇਹੋ ਵਿਧਾਨ
0: ਆਦੇਸ਼ ਤਿਸੇ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ
1: ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ
0: ਕਰ ਵੇਖੇ ਸਿਰਜਨ ਹਾਰ ਨਾਨਕ ਸੱਚੇ ਕੀ

0: ਤੇ ਮਨ ਮਾਹੇ
1: ਤਿੱਥੇ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ
0: ਸੱਚ ਖੰਡ ਵਸੇ ਨਿਰੰਕਾਰ ਕਰ ਕਰ ਵੇਖੇ ਨਜ਼ਰ ਨਿਹਾਲ
1: ਤਿੱਥੇ ਖੰਡ ਮੰਡਲ ਵਰ ਪੰਡ ਜੇ ਕੋ ਕਥੈ ਤੰਤ ਨਾਂਤ
0: ਤਿੱਥੇ ਲੋ ਲੋ ਆਕਾਰ ਜਿਬ ਜਿਬ ਹੁਕਮ ਤਿਵੇ ਤਿਵ ਕਾਰ
1: ਵੇਖੇ ਵਿਖਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ
0: ਜਤ ਪਹਾਰਾ ਧੀਰਜ ਸੁਨ ਯਾਰ ਅਹਰਣ ਮਤ ਬੇਦ ਹਥਿਆਰ
1: ਓ ਖਲਾ ਅਗਨ ਤਪਤਾਓ ਭਾਂਡਾ

नमो योग योगे नमो भोग भोगे नमो सर्व

0: ਜਨਮ ਹੈ ਅਵਰਨ ਹੈ ਅਪੂਤ ਹੈ ਅਪਰਨ ਹੈ
1: ਅਗੰਜਿਆਂ ਪਾਂਜਿਆਂ ਜੂਜਿਆਂ ਜੰਜ ਹੈ ਨਿਰਬੂਜਿਆਂ ਸੂਜਿਆਂ ਅਕਾਲ ਹੈ ਅਜਾਲ ਹੈ
0: ਅਨੰਤ ਹੈ ਮਹੰਤ ਹੈ
1: ਅਲੀ ਕੈਂਦਰ ਸ੍ਰੀ ਕੈਂਦਰ ਲੰਬ ਹੈ ਅਸੰਭ
0: ਹੈ
1: ਅਲੋ ਕੈ ਸੋ ਕੈ ਕਰਮ ਹੈ ਅਵਰਮ ਹੈ ਅਮਾਨ ਹੈ ਨਿਧਾਨ ਹੈ ਅਨੇਕ ਹੈ ਫਿਰੇਕ ਹੈ ਨਮੋ ਸਰਬ ਮਾਨੇ ਸਮਸਤੀ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਅਨੰਗੀ ਨਾਥੇ ਨੁਰਸੰਗੀ ਪ੍ਰਮਾਥੇ ਨਮੋ ਪਾਨ ਪਾਨੇ ਨਮੋ ਮਾਨ ਮਾਨੇ
0: ਚੰਦਰ ਚੰਦਰੇ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਤਾਨ ਤਾਨੇ
1: ਨਮੋ ਨਿਰਤ ਨਿਰਤੇ ਨਮੋ ਨਾਦ ਨਾਦ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਕਲੰਕਨ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰੁਜੇ ਸਰੰਗ ਪਰਮ ਰੂਪੇ ਨਮੋ ਸ਼ਸਤ੍ਰ ਪਾਣੀ ਨਮੋ ਅਸਤ੍ਰ ਮਾਣੀ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ
0: ਭੋਗੀ ਭੋਗਦੇ ਨਮੋ ਜੋਗ ਜਗੇਸ਼ਵਰੰਗ

ਜਾਕੇ ਜਾਤ ਪਾਤ ਨਾਮ ਆਪ ਬ੍ਰੁਖਬਦੂਤ ਅੰਗੀਨ ਭੰਗਨਾ ਤਮੇਕ ਬ੍ਰੁਖ ਪਾਰ ਸਰਵ ਗੰਤਾ ਸਰਵ ਹੰਤਾ ਸਰਵ ਤੇ ਅਨਪੇਖ ਪਰਮ ਵੇਦ ਪ੍ਰਾਣ ਜਾਕ ਨਿਤ ਭਾਖਤ ਨਿਤ ਗੁਣਗਨੁਧਾਰ ਮਹਿਮਾ ਅਪਾਰ ਆਸਨ ਪੰਗ ਉਪਮਾਨ ਅੰਗ ਰਾਜਾਨ ਰਾਜ ਭਾਨਾਨ ਭਾਨ ਦੇਵਾਨ ਦੇ ਉਪਮਾ ਮਹਾਨ ਅਨਭੂਤ ਅੰਗ ਆਵਾ ਭੰਗ ਗਤ ਮਿਤਾ ਪਾਰ ਗੁਣਗਨ ਉਧਾਰ ਆਲਸਿਆ ਕਰਮ ਦਰਸਿਆ ਧਰਮੰ ਸਰਮੰ ਪ੍ਰਨਾਡੇ ਅੰਡਣ ਬਾਡੇ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਨੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ

0: ਆ ਸ਼ਹੀਦ ਸੀਗੇ ਆ ਵਿੱਚ ਪੈਸੇ ਗਿਆ ਅੰਗ ਕਰਮੇ ਕੇ ਆ ਪੰਜ ਭਰਮੇ ਰਾਜਨ ਪ੍ਰਭਾ ਹੈ ਕਿ ਤਰਮੰਗ ਤੁਜਾ ਹੈ ਕਿ ਅਸ਼ੋਕ ਵਰਨ ਹੈ ਕਿ ਸਰਬਾ ਵਰਨ
1: ਹੈ ਕ੍ਰਿਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸਰੂਪ ਹੈ ਕਿ ਅਨੁਭਵ ਅਨੁਪੈ
0: ਕਿਆ ਦੇਵ ਹੈ ਕਿ ਆਪ ਭੇਵ ਹੈ ਕਿ ਚਤਰੰਗ ਵੀ

0: ਕੇ
1: ਸਰਬੰਗ ਕਲੀ ਹੈ, ਕੇ ਸਰਬੰਗ ਦਲੀ ਹੈ, ਕਿਸ ਬਤਰ ਮਾਨੇ, ਕਿਸ ਬਤਰ ਦਾਨੇ, ਕਿਸ ਬਤਰ ਗਾਉਣ,
0: ਕਿਸ
1: ਬਤਰ ਪਾਉਣ, ਕੇ ਸਰਬਤਰ ਦੇਸ ਹੈ, ਕੇ ਸਰਬਤਰ ਜਾਵ ਹੋ, ਕੇ ਸਰਬਤਰ ਭਾ ਹੋ,
0: ਸਰਬਤਰ ਦੇਸ ਹੈ, ਕੇ ਸਰਬਤਰ ਭੇਸ ਹੈ, ਕੇ ਸਰਬਤਰ ਕਾਲ ਹੈ, ਕੇ ਸਰਬਤਰ ਪਾਲ ਹੈ,
1: ਕੇ ਸਰਬਤਰ ਅੰਤਾ, ਕੇ ਸਰਬਤਰ ਗੰਤਾ, ਕੇ ਸਰਬਤਰ ਪੇਖੀ, ਕੇ ਸਰਬਤਰ ਪੇਖੀ,
0: ਸਰਬਤਰ ਕਾਜ ਹੈ, ਕੇ ਸਰਬਤਰ ਰਾਜ ਹੈ, ਕੇ ਸਰਬਤਰ ਸੁਖ ਹੈ, ਕੇ ਸਰਬਤਰ ਭੁੱਖ ਹੈ,
1: ਕੇ ਸਰਬਤਰ ਤ੍ਰਾਣ ਹੈ, ਕੇ ਸਰਬਤਰ ਪ੍ਰਾਣ ਹੈ, ਕੇ ਸਰਬਤਰ ਦੇਸ ਹੈ, ਕੇ ਸਰਬਤਰ ਭੇਸ ਹੈ,
0: ਸਰਬਤਰ ਮਾਨੀ ਹੈ, ਸਦੈਵ ਪ੍ਰਧਾਨੀ ਹੈ, ਕੇ ਸਰਬਤਰ ਜਾਪੀ ਹੈ, ਕੇ ਸਰਬਤਰ ਥਾਪੀ ਹੈ,
1: ਕੇ ਸਰਬਤਰ ਭਾਨ ਹੈ, ਕੇ ਸਰਬਤਰ ਮਨ ਹੈ, ਕੇ ਸਰਬਤਰ ਇੰਦਰ ਹੈ, ਕੇ ਸਰਬਤਰ ਚੰਦਰ ਹੈ,
0: ਸਰਬੰਗ ਕਲੀ ਮੈਂ, ਕੇ ਫਰਮਨ ਫਹੀ ਮੈਂ, ਕੇ ਆਕਲ ਅਲਾ ਮੈਂ, ਕੇ ਸਾਹਿਬ ਕਲਾ ਮੈਂ,
1: ਕੇ ਸੁਨਣ ਵਜੂ ਹੈ ਤਮਾਮ ਦਰਜੂ ਹੈ, ਮੈਂ ਸਲ ਸਲਾਮ ਮੈਂ ਸਲੀ ਕਦਮ ਦਮ ਹੈ,
0: ਗਰੀਬ ਸ਼ਿਕਸਤ ਹੈ, ਗਰੀਬ ਪਰਸਤ ਹੈ, ਮਿਲੰਦਰ ਮਕਾਨੇ, ਜ਼ਮੀਨ ਔਰ ਜ਼ਮਾਨੇ,
1: ਕਮੀ ਜਲ ਤਮਾਮ ਮੈਂ ਰਜੂ ਨਿਧਾਨ ਹੈ, ਹਰੀ ਫੁਲ ਜੀ ਮੈਂ ਰਜਾਇ ਕੁਝ ਕੀਨ ਹੈ, ਨਿਰੁਕਤ ਸਰੂਪ ਹੈ, ਤ੍ਰਮੁਕਤ ਬਭੂਤ ਹੈ, ਪ੍ਰਯੁਕਤ ਪ੍ਰਵਾਹ ਹੈ, ਸੰਯੁਕਤ ਸੁਦਾ ਹੈ, ਸਮਸਤ ਸਲਾਮ ਹੈ, ਸਦਾ ਵਲਕਾਮ ਹੈ, ਨਿਰਬਾਧ ਸਰੂਪ ਹੈ, ਅਗਾਦ ਹੈ, ਅਨੂਪ ਹੈ, ਪ੍ਰਭੰਗ ਤ੍ਰਭਾਦੇ ਗੰਜੇ ਗਾਦੇ ਸੁਭੰਗ ਸੁਰਭਾਗੇ ਸੋ ਸਰਬਾ ਅਨੁਰਾਗੇ,
0: ਸਰੂਪ ਹੈ, ਚਿਜ ਹੈ, ਅਛੂਤ ਹੈ,
1: ਨਿਰੁਕਤ ਪ੍ਰਭਾ ਸਦੈ ਮੁਖ ਸਦਾ ਹੈ, ਵਿਭੁਕਤ ਸਰੂਪ ਹੈ, ਪ੍ਰਯੁਕਤ ਅਨੂਪ ਹੈ,
0: ਸਦਾ ਹੈ, ਵਿਭੁਕਤ ਪ੍ਰਭਾ ਹੈ,

0: ਕਿ ਜਾ ਹਜੂਰ ਹੈ ਕਿ ਅੱਜ ਹਜੂਰ ਹੈ ਮਿਸਲ ਸਲਾਮ ਹੈ ਸਮਸਲ ਕਲਾਮ ਹੈ
1: ਸਾਹਿਬ ਦਿਮਾਗ ਹੈ ਕਿ ਹੁਸਨ ਚਰਾਗ ਹੈ ਕਿ ਕਾਮਲ ਕਰੀਮ ਹੈ ਕਿ ਰਾਜ ਕਰੀਮ ਹੈ
0: ਕਿ ਰੋਜੀ ਦਹਿੰਦ ਹੈ ਕਿ ਰਾਜ ਕਰਿੰਦ ਹੈ ਕਰੀਮ ਨੂੰ ਕਮਾਲ ਹੈ ਕਿ ਹੁਸਨ ਜਮਾਲ ਹੈ
1: ਮਲਕ ਰਾਜ ਹੈ ਗਰੀਬ ਨਿਵਾਸ ਹੈ ਹਰੀਫ ਸ਼ਿਕਨ ਹੈ ਹਰਾਸ ਫਿਕਨ ਹੈ
0: ਕਲੰਕ ਪਨਾਸ ਹੈ ਸਮਸਲ ਨਿਵਾਸ ਹੈ ਗੰਜ ਲਗਨੀ ਮੈਂ ਰਜਾਇਕ ਰਹੀਮ ਹੈ
1: ਸਮਸਲ ਜੁਬਾਨ ਹੈ ਕਿ ਸਾਹਿਬ ਕਿ ਰਾਹ ਹੈ ਕਿ ਨਰਕੰਗ ਪਰਨਾਸ ਹੈ ਬੈਸਤਲ ਨਿਵਾਸ ਹੈ
0: ਕਿ ਸਰਬ ਗਵਾਨ ਹੈ ਮੈਂ ਸਰਬ ਤਮਾਮ ਤਮੀਜ ਹੈ ਸਮਸਲ ਅਜੀਜ਼ ਹੈ ਜਮੀਨ ਉਲ ਜਮਾ ਹੈ ਅਮੀਕੁਲ ਮਾ ਹੈ ਕਰਿਮਲ ਕਮਾਲ ਹੈ ਕਿ ਜੁਰਤ ਜਮਾਲ ਹੈ।

ਨਾਮ ਗੁਣ ਗਨ ਮਧਾ ਮਰ ਵਰਗਾ ਜਰ ਨਰ ਪ੍ਰਭੰਜ ਅਨ ਭਵਨ ਆਸ ਮੁਨ ਮਨ ਪ੍ਰਕਾਸ਼ ਗੁਣ ਗਨ ਪ੍ਰਣਾਮ ਜਲ ਥਰ ਮਦਾਮ ਜਲ ਥਲ ਮੰਡ ਦਿਸ ਵਿਚ ਭੰਡ ਜਲ ਥਰ ਮੰਤ ਦਿਸ ਵਿਚ ਬੇਅੰਤ ਓਂਕਾਰ ਆਦਿ ਕਥਨੀ ਅਨਾਦ ਖਲਖੰਡ ਖਿਆਲ ਗੁਰਬਰ ਅਕਾਲ ਹਰ ਚੰਜ ਗਾਤ ਅੰਦਰ ਅੰਜ ਬਾਤ ਟੁੱਟ ਭੰਡਾਰਨ ਠੱਟ ਪਾਰ ਧਰਮ ਅੰਡੀ।

0: ਮੰਤਰ ਮੰਤਰੇ ਨਮੋ ਧਿਆਨ
1: ਧਿਆਨ ਨਮੋ ਜੁਦ ਜੁਦੇ ਨਮੋ ਗਿਆਨ ਗਿਆਨ ਨਮੋ ਭੋਜ ਭੋਜ ਨਮੋ ਪਾਨ ਪਾਨੇ
0: ਨਮੋ ਕਲੇ ਕਰਤਾ ਨਮੋ ਸਾਧ ਰੂਪੇ ਨਮੋ ਇੰਦਰ ਇੰਦਰੇ ਅਨਾਦੰਗ ਬਭੂਤੇ
1: ਅਲੰਕਾਰ ਰੂਪੇ ਅਲੰਕਾਰ ਲੰਕੇ ਨਮੋ ਆਸਾਸੇ ਨਮੋ ਬਾਂਕ ਬਾਂਕੇ
0: ਅਭੰਗੀ ਸਰੂਪੇ ਅਨੰਗੀ ਅਨਾਮੇ ਤਿਰਭੰਗੀ ਤਿਰਕਾਲੇ ਅਨੰਗੀ ਅਕਾਮੇ ਏਕ ਸ਼੍ਰੀ ਛੰਦ
1: ਅਜੈ ਅਲੈ ਅਭੈ ਅਭੈ
0: ਅਜੂ ਅਨਾਸ
1: ਅਗੰਜ ਪੰਜ ਲੱਖ

0: ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਤਾਂ ਪ੍ਰਸਾਦ ਸੋਈ ਹੈ ਸਰਾਵਕ ਸੁਲ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸਾਰੇ ਦੇਸ਼ ਕੋ ਦੇਖ ਰਿਹਾ ਮਤ ਕੋ ਉਹਨਾਂ ਦੇ ਖਿਤ ਪ੍ਰਾਣ ਪਤੀ ਕੇ
1: ਭਗਵਾਨ ਕੀ ਪੈ ਕਿਰਪਾ ਹੂੰ ਤੇ ਏਕ ਰਤੀ ਬਿਨੇ ਏਕ ਰਤੀ ਕੇ
0: ਮਾਤੇ ਮਤੰਗ ਜਰੇ ਜਾ ਸੰਗਨ ਉਪਤੰਗ ਸੁਰੰਗ ਸੁਵਾਰੇ
1: ਰੰਗ ਕੋ ਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੇ
0: ਹਰੀ ਭੁਜਾਨ ਕੇ ਭੂਪਲੀ ਬਿਦਨੇ ਆਵਸੀਸ ਨਾ ਜਾਤ ਵਿਚਾਰੇ
1: ਇੰਦੇ ਪੈ ਤੋ ਕਹਾਂ ਪੈ ਭੂਪਤ ਅੰਤ ਕੋ ਨਾਂਗ ਹੀ ਪਾਏ ਪਧਾਰੇ
0: ਗੀਤ ਵੀਰੇ ਸਭ ਦੇਸ ਦਸਾਨ ਕੋ ਬਾਜ ਢੋਲ ਮਰਦੰਗ ਨਗਾਰੇ
1: ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹੈ ਰਾਜ ਹਜ਼ਾਰੇ
0: ਕੂਦ ਵੇਕ ਭਵਾਨ ਕੇ ਭੂਪਤ ਕੌਣ ਗਣੇ ਨਹੀਂ ਜਾਤ ਵਿਚਾਰੇ
1: ਸਿਰ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ
0: ਤੀਰਥ ਨਾਮ ਦੇ ਆਦਮ ਦਾਨ ਸੁਸੰਜਮ ਨੇ ਮਨ ਇੱਕ ਬਸਿੱਖ ਹੈ
1: ਪੁਰਾਣਕ ਦੇਵ ਕੁਰਾਨ ਜਮੀਨ ਜਮਾਨ ਸਬਾਨ ਕੇ ਵੇਖੈ
0: ਕੌਣ ਆਹਾਰ ਜਤੀ ਜਤ ਹਾਰ ਸਭੈ ਸੋ ਵਿਚਾਰ ਹਜ਼ਾਰ ਕੇ ਦੇਖੈ
1: ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ
0: ਸੁਧ ਸੁਪਾਦਰਾਂ ਤੋਂ

0: ਤੇਰਾ ਕਾਰਜ ਸਭ ਸਵਾਰਨਾ
1: ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉਂ ਮਨੋ ਵਿਸਾਰੇ
0: ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
1: ਸੱਚ ਸਾਹਿਬਾ ਕਿਆ ਨਾਹੀ ਕਰ ਤੇਰਾ
0: ਤੇਰਾ ਸਭ ਕਿਛ ਹੈ ਜਿਸਦੇ ਸੋ ਪਾਵੇ
1: ਸਦਾ ਸਭ ਸਲਾਹ ਤੇਰੀ ਨਾਮ ਮਨ ਵਸਾਵੇ
0: ਜਿਨ ਕੈ ਮਨ ਵਸਿਆ ਵਾਜੇ ਸ਼ਬਦ
1: ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ
0: ਸੱਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਇਆ
1: ਹਰ ਸ਼ਾਂਤ ਸੁਖਮਾਨਾ ਏ ਵਸਿਆ ਜਿਨ ਇੱਛਾ ਸਭ ਪੁਜਾਈਆ
0: ਸਦਾ ਕੁਰਬਾਨ ਕੀਤਾ ਗੁਰ ਵਿਟਹੋ ਜਿਸ ਦੀਆਂ ਇਹ ਵਡਿਆਈਆਂ
1: ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ
0: ਵਾਜੇ ਪੰਜ ਸ਼ਬਦ ਤਿਤ ਘਰ ਸਭਾਗੈ ਘਰ ਸਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਤਾਰੀਆ
1: ਪੰਜ ਦੂਤ ਉਦਵਾਸ ਕੀਤੇ ਕਾ

0: ਖੁਦ ਬਾਦ ਸਮਰਥ ਕੋਈ ਨਾ ਹੀ ਕਿਰਪਾ ਕਰ ਬਨਵਾਰੀਆ
1: ਸਵਾਰੀਆ
0: ਨਾਨਕ ਲੇਵੈ ਬਾਜੋ ਕਿਆ ਕਰੇ ਵਿਚਾਰੀਆ
1: ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ
0: ਜਾਣੇ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆ।

0: ਮਾਇਆ ਤਾਂ ਮੋਹਣੀ ਤਨੇ ਕੀਤੀ ਜਿਨ ਠਗੋਲੀ ਪਾਈ ਆ,
1: ਕੁਰਬਾਨ ਕੀਤਾ ਤਿਸੈ ਬੇਟੋ ਜਿਨ ਮੋਹ ਮੀਠਾ ਲਾਇਆ,
0: ਤੈ ਨਾਨਕ ਮਨ ਚੰਚਲ ਚਦਰਾਈ ਕਿਨੇ ਨਾ ਪਾਇਆ,
1: ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ,
0: ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ,
1: ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ,
0: ਐਸਾ ਕੰਮ ਮੂਲੇ ਨਾ ਕੀਤਾ ਜੇ ਤੰਤ ਪਛੋਤਾਈ ਐ,
1: ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ,
0: ਐ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

0: ਪ੍ਰਭ ਖਾਣੇ,
1: ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗ ਤੂੰ ਪਾਇਆ,
0: ਹੈ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ,
1: ਸਰਨ ਹਰਿ ਮੁੰਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ,
0: ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ,
1: ਜੀ ਇਹ ਜੰਤ ਸਭ ਤੋਂ ਦੁਪਾਇਕ ਵੇਖ ਪਰਸਣ ਆਇਆ,
0: ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ,
1: ਹੈ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ,
0: ਭਗਤਾ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾ ਕੇਰੀ ਵਿਖਮ ਮਾਰਗ ਚੱਲਣਾ,
1: ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ,
0: ਭਣਿਓ ਤਿੱਖੀ ਵਾਲ ਹੋ ਨਿੱਕੀ ਏਕ ਮਾਰਗ ਜਾਣਾ,
1: ਗੁਰਪ੍ਰਸਾਦ ਜੀ ਨੇ ਆਪ ਤੇ ਅਰ ਵਾਸਨਾ ਸਮਾਣੀ,
0: ਹੈ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ,
1: ਜੋ ਤੂੰ ਚਲਾਵੇ ਤੇ ਚੱਲਣਾ ਸਵਾਮੀ ਹੋਰ ਕਿਹਾ ਜਾਣਾ ਗੁਣ ਤੇਰੇ,
0: ਤੂੰ ਚਲਾਹੇ ਤੇ ਵੈ ਚੱਲੇ ਜਿਨਾ ਮਾਰਗ ਪਾਵੇ,
1: ਕਰ ਕਿਰਪਾ ਜਿਨ ਨਾਮ ਲਾਏ ਸਿਆਰਾ ਸਦਾ ਧਿਆਵੇ,
0: ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ,
1: ਕਹਿ ਨਾਨਕ ਸੱਚੇ ਸਾਹਿਬ ਜੋ ਭਾਵੇ ਤੇ ਵੈ ਚਲਾਵੇ,
0: ਇਹੋ ਸੋਹਿਲਾ ਸ਼ਬਦ ਸੁਹਾਵਾ ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੋਹਣਾ,
1: ਇਹ ਤਿਨਕੇ ਮਨ ਵਸਿਆ ਜਿਨ ਧੁਰੋ ਲਿਖਿਆ ਆਇਆ,
0: ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ,
1: ਕਹਿ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ,
0: ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ,
1: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ,
0: ਪਵਿੱਤ ਮਾਤਾ ਪਿਤਾ ਕੁਟੰਬ ਸਹਿਤ ਸਿਓ ਪਵਿੱਤ ਸੰਗਤ ਸਵਾਇਆ,
1: ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ,
0: ਕਹਿ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ,
1: ਧਰਮੀ ਸਹਿਜ ਨਾ ਉਪਜੈ ਬਿਨ ਸਹਿਜੇ ਸਹਸਾ ਨਾ ਜਾਏ,
0: ਸਹਸਾ ਕਿਤੈ ਸੰਜਮ ਰਹੇ ਕਰਮ ਕਮਾਏ,
1: ਸਹਸਾ ਜਿਉ ਮਲੀਨ ਹੈ ਕਿ ਸੰਜਮ ਧੋਤਾ ਜਾਏ,
0: ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ,
1: ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜਾਏ ਸਹਸਾ ਵਜਾਏ,
0: ਜਿਉ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ, ਜਿਉ ਤਮੈਲੇ ਤਿਨੀ ਜਨਮ ਜੂਏ ਹਾਰਿਆ,
1: ਇਹ ਕਿਸ਼ਨਾ ਵੱਡਾ ਰੋਗ ਲਗਾ ਮਰਨ ਮਨੋ ਵਿਸਾਰਿਆ,
0: ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ,
1: ਕਹਿ ਨਾਨਕ ਜਿਨ ਸਹਿਜ ਤਰਿਆ ਕੂੜੇ ਲਾਗੇ ਤਿਨੀ ਜਨਮ ਜੂਏ ਹਾਰਿਆ,
0: ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ, ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ,
1: ਕੂੜ ਕੀ ਸੋਏ ਪਹੁੰਚਿਆ ਨਾਹੀ ਮਨਸਾ ਸਸੁ ਮਾਣੀ,
0: ਜਨਮ ਰਤਨ ਜਿਨੀ ਖੱਟਿਆ ਭਲੇ

0: ਕੇ ਚਰਨ ਹਿਰਦੈ ਤੇ ਆਏ ਅੰਤਰਾਤਮ
1: ਸਮਾਲੇ ਆਪ ਛੱਡ ਸਦਾ ਰਹਿ ਪੜਨੇ ਗੁਰ ਬਿਨ ਅਵਰ ਨਾ ਜਾਣੇ ਕੋਈ
0: ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਏਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਹੋਰ ਤੇ ਕੋਈ ਪੁੱਛੋ ਬਵੇ ਕੀਆ ਜਾਏ
1: ਅਨੇਕ ਜੁਨੀ ਭਰਮ ਆਵੇ ਬਿਨ ਸਤਗੁਰ ਮੁਕਤ ਨਾ ਪਾਏ
0: ਫਿਰ ਮੁਕਤ ਪਾਏ ਲਾਖ ਜਨੇ ਸਤਗੁਰੂ ਸ਼ਬਦ ਸੁਣਾਏ
1: ਕਹਿ ਨਾਨਕ ਵਿਚਾਰ ਦੇਖੋ ਬਿਨ ਸਤਗੁਰ ਮੁਕਤ ਨਾ ਪਾਏ
0: ਆਵੋ ਸਿੱਖ ਸਤਿਗੁਰੂ ਕੇ ਪਿਆਰੇ ਉਹ ਗਾਵੋ ਸੱਚੀ ਬਾਣੀ
1: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ

0: ਬਾਣੀ ਤਾਂ ਕੱਚੀ, ਸਤਿਗੁਰ ਬਾਜੋ ਹੋਰ ਕੱਚੀ ਬਾਣੀ,
1: ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ,
0: ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ,
1: ਜਿਨ ਕਰ ਲਿਆ ਮਾਇਆ ਬੋਲਣ ਪੈਰ ਵਾਣੀ,
0: ਨਾਨਕ ਸਤਿਗੁਰ ਬਾਜੋ ਹੋਰ ਕੱਚੀ ਬਾਣੀ,
1: ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ,
0: ਸ਼ਬਦ ਰਤਨ ਜਿਤ ਮਨ ਲਾਗਾ ਇਹੋ ਹੋਆ ਸਮਾਓ,
1: ਸਭ ਸੇਤੀ ਮਨ ਮਿਲਿਆ।

0: ਬਤਾਏ,
1: ਹੁਕਮ ਵਰਤਾਏ ਆ ਵੇਖੇ ਗੁਰਮੁਖ ਸਹਿ ਬੁਝਾਏ,
0: ਤੋੜੇ ਬੰਧਨ ਹੋਵੇ ਮੁਖ ਸ਼ਬਦ ਮਨ ਵਸਾਏ,
1: ਗੁਰਮੁਖ ਜਿਸ ਨੂੰ ਆਪ ਕਰੇ ਸੋ ਹੋਵੇ ਇੱਕ ਸਿਉਂ ਦੇ ਬੁਲਾਏ,
0: ਰਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ,
1: ਸਿਮਰਤ ਸ਼ਾਸਤਰ ਪੁਣ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ,
0: ਤਤੈ ਸਾਰ ਨਾ ਜਾਣੀ ਗੁਰੂ ਬਾਝੋ ਤਤੈ ਸਾਰ ਨਾ ਜਾਣੀ,
1: ਕਹੀਂ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ,
0: ਗੁਰ ਕੇ ਪਾਸੇ ਸੇ ਜਨ ਜਾਗੇ ਜਿਨਾ

0: ਵਸਿਆ ਬੋਲੇ ਅੰਮ੍ਰਿਤ ਬਾਣੀ।
1: ਕਹਿ ਨਾਨਕ ਸੋ ਤਤ ਪਾਏ ਜਿਸ ਨੂੰ ਅੰਦਨ ਹਰ ਲਿਵ ਲੱਗ ਗਿਆ ਜਾਗਤ ਰਹਿਣ ਮਿਹਾਣੀ।
0: ਮਾਤਾ ਕੇ ਉਦਰ ਮੈਂ ਪ੍ਰਿਤਪਾਲ ਕਰੇ ਸੋ ਕਿਉਂ ਮਨੋ ਵਿਸਾਰੀ
1: ਮਨੋ ਕਿਉਂ ਵਿਸਾਰੀਏ ਵਰਦਾਤਾ ਜਗਨ ਮੈਂ ਆਹਾਰ ਪਹੁੰਚਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀ ਹੈ। ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ
0: ਮਾਇਆ ਅਗਨ ਸਭ ਇੱਕੋ ਜਿਹੀ ਕਰਤੇ ਖੇਲ ਰਚਾਇਆ
1: ਤਿਸ ਪਾਣਾ ਤਾਂ ਜੰਮਿਆ।

0: ਸਾਡੀ ਜਿਨਾ ਲਿਵ ਲਾਗੀ ਤਿੰਨ ਵਿਚੇ ਮਾਇਆ ਪਾਇਆ
1: ਹਰਾ ਪਮਲ ਕੈ ਮੁਲ ਨਾ ਪਾਇਆ ਜਾਏ
0: ਪਾਇਆ ਜਾਏ ਕਿਸੇ ਬੇਟੋ ਰਹੇ ਲੋਕ
1: ਐਸਾ ਸਤਿਗੁਰ ਜੇ ਮਿਲੇ ਤਿਸ ਨੂੰ ਸਿਰ ਸੌਂਪੀਏ ਵਿੱਚੋਂ ਆਪ ਜਾਏ
0: ਹਰ
1: ਆਪਾ ਮੁੱਲ ਕਹਿ ਭਗਤ ਨਾ ਕੇ ਨਾਨਕਾ ਜ ਨਰ ਪੱਲੇ ਪਾਏ
0: ਰਾਸ ਮੇਰੀ ਮਨ ਬਣਜਾਰਾ ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਤੇ ਰਾਸ ਜਾਣੀ
1: ਹਰ ਹਰ ਨਿਤ ਜਪੋ ਜੀਓ।

0: ਪਿਆਸ ਨਾ ਜਾਏ ਹੋਰ ਤਾਂ ਕੀਤਾ ਜਿਸ ਚਿਰ ਹਰ ਰਸ ਪੱਲੇ ਨਾ ਪਾਏ
1: ਪੱਲੇ
0: ਪੀਏ ਹਰ ਰਸ ਕਰਮੀ ਪਾਈਏ ਸਤਿਗੁਰ ਮਿਲਿਆ ਜਿਸ ਆਏ
1: ਵਿਸਰੇ
0: ਇਹ ਸਰੀਰ ਮੇਰਿਆ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ
1: ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ
0: ਹਰਿ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਤੋਂ ਦਿਖਾਇਆ
1: ਸਾਡੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ
0: ਕਹਿ ਨਾਨਕ ਸਿਸ਼ਟ ਕਾ ਮੂਲ ਰਚਿਆ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ
1: ਜਾਓ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ
0: ਹਰ ਗਾਓ ਮੰਗਲ ਨੇ ਸਖੀਏ ਸੋਗ ਦੁੱਖ ਨਾ ਵਿਆਹ ਪਏ
1: ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ
0: ਪਏ ਅਨੰਤ ਬਾਣੀ ਗੁਰ ਸ਼ਬਦ ਜਾਣੀ ਅਰਨਾਮ ਹਰ ਰਸ ਭੋਗੋ
1: ਕਹਿ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ
0: ਇਹ ਸਰੀਰ ਮੇਰੇ ਇਸ ਜਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ
1: ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮੈਂ ਆਇਆ
0: ਜਿਨਾਂ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ
1: ਸਾਡੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ
0: ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ
1: ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ
0: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨੇ ਹਾਲਿਆ
1: ਸੰਸਾਰ ਤੁਮ ਦੇਖਦੇ ਹੋ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ
0: ਗੁਰਪ੍ਰਸਾਦੀ ਬੁਝਿਆ ਜਾਂ ਵੇਖਾਂ ਹਰ ਇੱਕ ਹਰ ਬਿਨ ਅਵਰ ਨਾ ਕੋਈ
1: ਹੈ ਨਾਨਕ ਇਹ ਨੇਤਰਾਂ ਦੱਸੇ ਸਤਿਗੁਰ ਮਿਲੀਏ ਦੇਵ ਦ੍ਰਿਸ਼ਟ ਹੋਈ
0: ਇਹ ਸਰਵਣੋ ਮੇਰੇ ਉਹ ਸੱਚ

0: ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚਾ ਸੁਣ ਨੈਣੋ ਪਠਾਏ ਵਜਾਇਆ ਵਾਜਾ ਪਾਉਣ ਨੂੰ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ
1: ਗੁਰਦੁਆਰੇ ਲਾਏ ਭਾਵਨੀ
0: ਅਨੇਕ ਰੂਪ ਨਾਉ ਨਵ ਨਿਧ ਤਿਸਦਾਂਤ ਨ ਜਾਈ ਪਾਇਆ
1: ਪਿਆਰੇ ਜੀਓ ਗੁਫਾ ਅੰਦਰ ਰੱਖੇ ਵਾਜਾ ਪਵਨ ਵਜਾਇਆ
0: ਸਾਚਾ ਸੋਹਿਲਾ ਸੱਚ

ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਸੇਵਕ ਸ਼ਰਧਾਲੂ ਪਰਿਵਾਰ ਵੱਲੋਂ ਪਾਵਨ ਬਾਣੀ ਦੇ ਸਹਿਜ ਪਾਠ ਕੀਤੇ ਗਏ ਨੇ। ਆਓ ਭੋਗ ਦੇ ਸਲੋਕ ਸਰਵਣ ਕਰੀਏ ਜੀ, ਉਪਰੰਤ ਅਰਦਾਸ ਬੇਨਤੀ ਨਾਲ ਜੁੜਾਂਗੇ ਜੀ। ਸਤਨਾਮ, ਧੰਨ ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾ ਹੋ।

ਮੀਨ ਕਹੋ ਨਾਨਕ ਹਰ ਭਜ ਮਨਾ ਜਿਹ ਵਿਦ ਜਲ ਕਹੋ ਮੀਨ ਵਿਖਿਅਨ ਸਿਉ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ ਕਹੋ ਨਾਨਕ ਭਜ ਹਰ ਮਨਾ ਪਰੈ ਨ ਜਮ ਕੀ ਫਾਸ ਤਰਨਾ ਪੋਇਉ ਹੀ ਗਇਓ ਲਿਓ ਜਰਾ ਤਨ ਜੀਤ ਕਹੋ ਨਾਨਕ ਭਜ ਹਰ ਮਨਾ।

ਨਿਆ ਸਦਾ ਵਸਤ ਤੁਮ ਸਾਥ ਤਨ ਤਨ ਜਿਹ ਤੋ ਕਉ ਦਿਓ ਤਾਸੋ ਨਿਹੋ ਨ ਕੀਨ ਕਹੋ ਨਾਨਕ ਨਰ ਬਾਬਰੀ ਅਬ ਕਿਉ ਡੋਲਤ ਦੀਨ ਤਨ ਤਨ ਸੰਪੈ ਸੁਖ ਦਿਓ ਅਰਜੈ ਨੀਕੇ ਧਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ ਸਭ ਸੁਖ ਦਾਤਾ ਰਾਮ ਹੈ ਦੂਸਰ ਨਾਹ ਨ ਕੋਏ ਕਹੋ ਨਾਨਕ ਸੁਨ ਰੇ ਮਨਾ ਤੇ ਸਿਮਰਤ ਗਤ ਹੋਏ ਜੇ ਸਿਮਰਤ ਗਤ ਪਾਈ ਐ ਤਿਹ ਭਜਰੀ ਤੈ ਮੀਤ ਕਹੋ ਨਾਨਕ ਸੁਨ ਰੇ ਮਨਾ ਆਉਦ ਘਟ ਤਹ ਨੀਤ ਪਾਂਚ ਤੱਤ ਕੋ ਤਨ ਰਚਿਓ ਜਾਨ

ਨਾਨਕ ਤੇ ਭਜ ਮਨਾ ਪਉ ਨਿਧਿ ਉੱਤਰ ਹੈ ਪਾਰ, ਸੁਖ ਦੁਖ ਜੇ ਪਰਸੈ ਨਹੀਂ, ਲੋਭ ਮੋਹ ਅਭਿਮਾਨ, ਕਹੋ ਨਾਨਕ ਸੁਨ ਰੇ ਮਨਾ ਸੋ ਮੂਰਤ ਭਗਵਾਨ।

ਗਿਆਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਨਿਸ ਦਿਨ ਭਜੈ ਰੂਪ ਰਾਮ ਤਿਹ ਜਾਨ ਹਰ ਜਨ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫਦ ਰਹਿਉ ਬਿਸਰਿਉ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੌਣੇ ਕਾਮ ਰਾਨੀ ਰਾਮ ਨਾ ਚੇਤਈ ਮਦ ਮਾਇਆ ਕਹਿ ਅੰਧ ਕਹੋ ਨਾਨਕ ਹਰ ਭਜਨ ਬਿਨੁ ਪਰਤ ਤਾਹੇ ਜਮ ਫੰਦ ਸੁਖ ਮੈਂ ਬਹੁ ਸੰਗੀ ਭਏ ਦੁਖ ਮੈਂ ਸੰਗ ਨਾ ਕੋਏ ਕਹੋ ਨਾਨਕ ਹਰ ਭਜਮ ਨਾ ਅੰਤ ਸਹਾਈ ਹੋਏ ਜਨਮ ਜਨਮ ਭਰਮਤ ਫਿਰਿਉ ਮਿਟਿਉ ਨ ਜਮ ਕੋ ਤ੍ਰਾਸ ਕਹੋ ਨਾਨਕ ਹਰ ਭਜਮ ਨਾ ਨਿਰਭੈ ਪਾਵੈ ਬਾਸ ਜਤਨ ਬਹੁਤ ਮੈਂ ਕਰ ਰਹਿਉ ਮਿਟਿਉ ਨ ਮਨ ਕੋ ਮਾਨ ਦੁਰਮਤ ਸਿਉ ਨਾਨਕ ਫਦਿਉ ਰਾਖ ਲਿਹੋ ਭਗਵਾਨ ਬਾਲ ਜਵਾਨੀ ਅਰ ਬਿਰਧ ਫੋਨਉ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨ ਹੋ ਤੋ ਸੋ ਨਾ ਕੀਓ ਪਰਿਉ ਲੋਭ ਕਹਿ ਫੰਦ ਨਾਨਕ ਸਮਿਉ ਰਮ ਗਇਓ ਅਬ ਕਿਉਂ ਰੋਬਤ ਅੰਧ ਮਨ ਮਾਇਆ ਮੈਂ ਰਮ ਰਹਿਓ ਨਿਕਸਤ ਨਾਹਿਨ ਮੀਤ ਨਾਨਕ ਮੂਰਤ ਚਿਤਰ ਜਿਉ ਛਾਡਤ ਨਾਹਿਨ ਭੀਤ ਨਰ ਚਾਹਤ ਕਛ ਔਰ ਔਰੈ ਕੀ ਔਰੈ ਭਈ ਚਿਤਵਤ ਰਹਿਓ ਠਗੌਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁੱਖ ਕਿਉ ਨਾ ਕੋਏ ਕਹੋ ਨਾਨਕ ਸੁਨਰੀ ਮਨਾ ਹਰ ਭਾਵੈ ਸੋ ਹੋਏ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਕਹੋ ਨਾਨਕ ਮਨ ਸਿਮਰਤੇ ਪੂ

ਏਕ ਭਗਤ ਭਗਵਾਨ ਜੀ ਪ੍ਰਾਣੀ ਕੈ ਨਾਹੀ ਮਨ ਜੈਸੀ ਸੂਕਰ ਸਵਾਨ ਨਾਨਕ ਮਾਨੋ ਤਾਹੀ ਤਨ ਸਵਾਮੀ ਕੋ ਗ੍ਰਿਉ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਹੀ ਬਿਦ ਹਰ ਭਜਉ ਇਕ ਮਨ ਹੋਏ ਇਕ ਚਿਤ ਤੀਰਥ ਵਰਤੇ ਅਰਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨੀ ਫਲ ਜਾਤ ਤਿਹੀ ਜਿਉ ਕੁੰਚਰ ਇਸ਼ਨਾਨ ਸਿਰ ਕੰਪਿਓ ਪਗ ਡਗ ਮਗੀ ਨੈਨ ਜੋਤ ਤੇ ਹੀਨ ਕਹੋ ਨਾਨਕ ਬਿਦ ਭਈ ਤਉ ਨਹਾਰ ਰਸਲੀਨ ਨਿਜ ਕਰ ਦੇਖਿਓ ਜਗਤ ਮੈਂ ਕੋ ਕਾਹੂ ਕੋ ਨਾਹੀ ਨਾਨਕ ਤਹਿਰਾਰ ਭਗਤ ਹੈ ਤੀ ਰਾਖੋ ਮਨ ਮਾਹੀ ਜਗ ਰਚਨਾ ਸਭ ਝੂਠ ਹੈ ਜਾਣ ਲਿਹੋ ਰੇ ਮੀਤ ਕਹਿ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਭੀਤ ਰਾਮ ਗਯੂ ਰਾਵਣ ਗਯੂ ਜਾਕੋ ਬਹੁ ਪਰਵਾਰ ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ

ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਊ ਸਤ ਸੰਤੋਖ ਵਿਚਾਰੂ ਅੰਮ੍ਰਿਤ ਨਾਮ ਠਾਕੁਰ ਕਾ ਪਯੂ ਜਿਸ ਕਾ ਸਭ ਸਧਾਰੂ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਧਾਰੂ ਹੈ ਵਸਤ ਤਜੀ ਨਹ ਜਾਈ ਨਿਤ ਨਿਤ ਰਾਖੁਰ ਧਾਰੂ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਰਹੇ ਹੋ, ਵੱਡੇ ਭਾਗਾਂ ਵਾਲੇ ਆਓ। 5 ਮਿੰਟ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭਗਤ ਨਾਮਦੇਵ ਸਾਹਿਬ ਕਹਿੰਦੇ, ਹਜ਼ੂਰ ਮੈਂ ਕਹਾਂ ਮੈਂ ਜੀ ਮੇਰੇ ਬਾਰੇ ਪੁੱਛਦੇ ਹੋ? ਭਗਤ ਨਾਮਦੇਵ ਸਾਹਿਬ ਕਹਿੰਦੇ, ਨਾਮਾ ਮੈਂ ਨਾਮਾ ਹਾਂ ਤੁਹਾਡਾ ਭਗਤ। ਹੋ ਜੀ ਇਹ ਵਾਹਿਗੁਰੂ ਜੀ ਆਲਾ ਤੇ ਨਿਵਾਰਨਾ ਜਮਕਾਰਨਾ, ਵਾਹਿਗੁਰੂ ਪਰਮੇਸ਼ਰ ਤੇਰੇ ਦਰ ਤੇ ਇੱਕ ਬੇਨਤੀ ਲੈ ਕੇ ਆਇਆ, ਇਸ ਭਵ ਸਾਗਰ ਤੋਂ ਮੈਨੂੰ ਪਾਰ ਕਰ ਲੈ, ਸੰਸਾਰ ਸਮੁੰਦਰ ਤੋਂ ਤੂੰ ਤਰਸ ਕਰਕੇ ਬਚਾ ਲੈ। ਇਹੀ ਬੋਲ ਭਗਤ ਨਾਮਦੇਵ ਸਾਹਿਬ ਜੀ ਦੀ ਬਾਣੀ ਵਿੱਚ ਨੇ। ਮਾਲਕ ਨੇ ਬਾਣੀ 'ਚ ਕਿਹਾ, ਸੰਸਾਰ ਸਮੁੰਦੇ ਤਾਰ ਗੋਬਿੰਦੇ, ਮੈਂ ਅਜਾਨ ਜਨ ਤਰਬੇ ਨਾ ਜਾਣੋ, ਬਾਪ ਬੀਠਲਾ ਬਾਹਾਂ ਦੇ। ਮਾਲਕ ਮੇਰੇ ਕੋਲ ਤਰਿਆ ਨਹੀਂ ਜਾਣਾ, ਜਦੋਂ ਤੂੰ ਬਖਸ਼ਿਸ਼ ਕਰੇਗਾ ਤੇ ਭਵ ਸਾਗਰ ਤੋਂ ਤਰਨ ਦੀ ਜਾਤ ਤੇਰੇ ਗੁਰੂ ਦੀ ਬਖਸ਼ਿਸ਼ ਵਿੱਚੋਂ ਮੈਨੂੰ ਮਿਲ ਜਾਏਗੀ। ਹਜ਼ੂਰ ਦਾਤਾ ਮਿਹਰ ਕਰੇ, ਇਹ ਪਾਵਨ ਪਵਿੱਤਰ ਬਚਨਾਂ ਨੂੰ ਅਸੀਂ ਸਮਝੀਏ, ਹਿਰਦੇ ਵਿੱਚ ਗੁਰੂ ਕੀ ਬਾਣੀ ਦਾ ਨਿਵਾਸ ਹੋਏਗਾ ਤੇ ਸੰਸਾਰ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਬਣੀ ਹੋਈ ਖੇਡ ਤੋਂ ਸਾਨੂੰ ਪਤਾ ਲੱਗਣਾ ਹੈ। ਜੋ ਭਗਤ ਰਵਿਦਾਸ ਸਾਹਿਬ ਜੀ ਬਾਣੀ 'ਚ ਸ਼ਬਦ ਵਰਤਦੇ ਆ, ਤੋ ਹੀ ਮੋਹੀ ਮੋਹੀ ਤੋ ਹੀ ਅੰਤਰ ਕੈਸਾ, ਤੇਰੇ ਵਿੱਚ ਮੇਰੇ 'ਚ ਕਿੰਨਾ ਕੁ ਫਰਕ ਆ ਵਾਹਿਗੁਰੂ ਜੀ। ਕਣਕ ਕਟਕ ਜਲ ਤਰੰਗ ਜੈਸਾ, ਇੰਜ ਹੈ ਜਿਵੇਂ ਪਾਣੀ ਤੋਂ ਪਾਣੀ ਦੀਆਂ ਲਹਿਰਾਂ, ਸੋਨੇ ਦੀ ਢੇਲੀ ਤੋਂ ਬਣੇ ਹੋਏ ਸੋਨੇ ਦੇ ਗਹਿਣੇ। ਬਸ ਇਹੀ ਕੁਝ ਪਰਮਾਤਮਾ ਪਰਮੇਸ਼ਰ ਨੇ ਵਿਸਥਾਰ ਸੰਸਾਰ 'ਚ ਸਿਰਜ ਕੇ ਆਪਣਾ ਰੂਪ ਹੀ ਜੀਵਾਂ ਨੂੰ ਬਣਾਇਆ ਹੈ। ਸਮੇਂ ਦੀ ਸਮਾਪਤੀ ਹੈ ਜੀ, ਇੰਨੇ ਸ਼ਬਦ ਆਪ ਜੀ ਨੇ ਪ੍ਰਵਾਨ ਕਰਨੇ, ਬੇਅੰਤ ਭੁੱਲਾਂ ਚੁੱਕਾਂ ਦੇਖੇ ਮਾਂ। ਗੁਰੂ ਫਤਿਹ ਦੀ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਰ ਸਲੋਕਾਂ ਨਾਲ ਸਲੋਕ ਮਹੱਲੇ ਪਹਿਲੇ ਕੇ ਲਿਖੇ ਢੁੰਡੇ ਸਰਾ ਜੀ ਕੀ ਧੁਨੀ ਸਲੋਕ ਮਹੱਲਾ ਪਹਿਲਾ
1: ਬਲਿਹਾਰੀ ਗੁਰੇ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਦੇ

ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਵੇਦ ਵਿਸਮਾਦ ਵਿਸਮਾ ਰੰਗ ਵਿਸਮਾ ਰੰਗ ਫਿਰ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡਾ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਕਾਣੀ ਵਿਸਮਾਦ ਸਾਲ ਲੱਗੇ ਪੁਰਾਣੀ ਵਿਸਮਾਦ ਸੰਯੋਗ ਵਿਸਮਾਦ ਸੰਯੋਗ ਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਸਮਾਦ ਸਲਾਹ ਵਿਸਮਾਦ ਵਿਸਮਾਦ ਰਾਵ ਵਿਸਮਾਦ ਵਿਸਮਾਦ ਦੂਰ ਸਮਾਦ ਦੇਖੇ ਹਾਜ਼ਰਾ ਹਜ਼ੂਰ।

ਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ ਫਿਰ ਅੰਗਦਗੁਰ ਤੇ ਅਮਰਦਾਸ ਰਾਮਦਾਸਿਓ ਸਹਾਏ ਅਰਜ ਨਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਦਿੱਠੇ ਸਭ ਦੁਖ ਜਾਏ ਤੇ

ਸਭ ਥਾਈ ਹੋਈ ਜੀ ਸਹਾਇ ਦਸਾਂ ਪਾਤਸ਼ਾਹੀ ਦੇ ਆਤਮਿਕ ਜੋਤ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ 40 ਮੁਕਤਿਆਂ ਨੇ ਕਾਂਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪੇ।

ਵਾਹਿ ਗੁਰੂ ਚਿੱਤਾ ਵਾ ਚਿੱਤਾ ਉਨਕਾ ਸਦਕਾ ਸਰਬ ਸੁਖ ਹੋਏ ਜਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਤੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀ ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਸਿੱਖ ਪੰਥ ਨੂੰ ਵੀ ਛੋੜਿਆ ਗਿਆ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ

ਨਿਆਸਰਿਆਂ ਦੇ ਆਸਰੇ ਸੱਚੇ ਪਿਤਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਦ ਸੁਣਦਾ ਸਦ ਵੇਖਦਾ ਸ਼ਬਦ ਰਿਹਾ ਭਰਪੂਰ ਦਤਾਰ ਪਿਤਾ ਜੀ, ਉਹ ਆਪ ਜੀਆਂ ਦੇ ਚਰਨਾਂ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਆਪ ਜੀ ਨੇ ਮਿਹਰ ਬਖਸ਼ਿਸ਼ ਕੀਤੀ ਸੱਚੇ ਪਾਤਸ਼ਾਹ ਆਪਣੇ ਬੱਚਿਆਂ ਨੂੰ ਆਪਣੀ ਗੋਦ ਦੇ ਵਿੱਚ ਬਿਠਾ ਕਰਕੇ ਸੱਚੇ ਪਾਤਸ਼ਾਹ ਆਸਾ ਕੀ ਵਾਰ ਦੇ ਕੀਰਤਨ ਦੀ ਬਖਸ਼ਿਸ਼ ਕੀਤੀ ਸੱਚੇ ਪਾਤਸ਼ਾਹ ਜੀਓ, ਪੜ੍ਹੀ ਸੁਣੀ ਬਾਣੀ ਸੁਧ ਕੇ ਦਰਗਾਹ ਪ੍ਰਵਾਨ ਕਰਨੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ, ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ।

ਕਰਦੇ ਪ੍ਰੀਤਵਾਨ ਸ਼ਹੀਦ ਭਾਈ ਸੁਖਦੇਵ ਸਿੰਘ ਬੱਬਰ ਦੇ ਸੱਚੇ ਪਾਤਸ਼ਾਹ ਯਾਦ ਕਰਦਿਆਂ ਹੋਇਆ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਸੱਚੇ ਪਾਤਸ਼ਾਹ ਅਖੰਡ ਪਾਠ ਸਾਹਿਬ ਦੀ ਯਾਚਨਾ ਕਰਦੀਆਂ ਨੇ। ਮਿਹਰ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ ਦਤਾਰ ਪਿਤਾ ਜੀ ਉਪਾਠੀ ਸਿੰਘਾਂ ਦੇ ਸਿਰ 'ਤੇ ਹੱਥ ਰੱਖ ਕੇ ਆਪ ਮਿਹਰ ਬਖਸ਼ਿਸ਼ ਕਰਕੇ ਅਖੰਡ ਪਾਠ ਸਾਹਿਬ ਕਰਵਾ ਲੈਣੇ ਸੱਚੇ ਪਾਤਸ਼ਾਹ ਜੀਓ। ਆਪਣੀ ਬਾਣੀ ਸ਼ੁੱਧ ਅਤੇ ਸਪੱਸ਼ਟ ਪੜ੍ਹਾਉਣੀ ਦਤਾਰ ਪਿਤਾ, ਮਿਹਰ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ। ਕਿਰਪਾ ਕਰਵਾਈ ਸਰਬੱਤ ਸਾਧ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾਂ ਮਨਜ਼ੂਰ ਕਰਨੀ, ਕਦਮ ਕਦਮ ਲੇਖੇ ਲਾਉਣੇ ਸੱਚੇ ਪਾਤਸ਼ਾਹ ਆਪ ਜੀ ਦੇ ਹਜ਼ੂਰ। ਪੰਚਾਮ੍ਰਿਤ ਕੜਾ ਪ੍ਰਸ਼ਾਦੀ ਦੇਖ ਸਜਾ ਕਰਕੇ ਹਾਜ਼ਰ ਹੈ, ਕਿਰਪਾ ਕਰਕੇ ਭੋਗ ਲਾਵੋ। ਭੋਗ ਲੱਗਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਸੱਚੇ ਪਾਤਸ਼ਾਹ। ਦਤਾਰ ਪਿਤਾ ਜੀ ਮਿਹਰ ਬਖਸ਼ਿਸ਼ ਕਰਨੀ ਜੀ ਕਰੋ, ਕਿਰਪਾ ਹੁਕਮਨਾਮਾ ਬਖਸ਼ੋ, ਅਸੀਸ ਬਖਸ਼ਿਸ਼ ਕਰੋ। ਉਪਰੰਤ ਅਖੰਡ ਪਾਠ ਸਾਹਿਬ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ।

इत मार्ग पैर धरिज सिर दिज कान की चौकोटल गुरु सेविया।

ਮਰਨ ਦੁਖ ਜਾਏ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂਦ ਸ਼ਾਹ ਜਿਸ ਪਾਸ ਬੈਠੇ।

ਪਾਵਾ ਬਿਨ ਭਾਣੇ ਕੇ ਨਾਈ ਕਰੀ ਜੇ ਤੀਸਰੇ ਢੋ ਪਾਈ ਵੇਖਾ ਬਿਨ ਕਰਮਾ ਕੇ ਮੇਰੇ ਲਈ ਮਤ ਵਿਚਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਇ ਜੇ ਜੁਗ ਚਾਰੇ ਆਰ ਜਾ ਹੋਰ ਦਸੂਨੀ ਹੋਏ ਨਵਾਂ ਖੰਡਾ ਵੀ ਜਾਣੀ ਨਾਲ ਚਲੇ ਸਭ ਕੋਈ ਚੰਗਾ ਨਾਉ ਰਖਾਏ ਕੈ ਜਸ ਕੀ ਜਗਲੇ ਜੇ ਤਿਸ ਨਦਰ ਆਵੇ ਤਾਂ ਵਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤੇਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੈ ਸੁਣਿਆ ਸਿੱਧ ਵੀ ਸੁਣਨਾ ਸੁਣਿਆ ਧਰਤ ਵਾਲੇ ਆਕਾਸ ਸੁਣਿਆ ਦੀਪ ਲੋ ਪਾਤਾਲ ਸੁਣੇ ਪੋਹ ਨ ਸਕੇ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਤੂੰ ਪਾਪ ਕਾ ਨਾਸ ਸੁਣਿਆ ਸਿਰ ਬ੍ਰਹਮਾ ਇੰਦ ਸੁਣਿਆ ਮੁਖ ਸਲਾਨ ਮੰਦ ਸੁਣੇ ਜੋਗ ਜੁਗਾ ਧਨ ਭੇਦ ਸੁਣਿਆ ਸਾਸ ਸੁਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠ ਸਰ ਕਾ ਇਸਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਾਜ ਤਿਆ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣੇ ਸਰਾ ਗੁਣਾ ਕੇ ਗਾ ਸੁਣੇ ਸੇਖ ਪੀਰ ਪਾਤਸ਼ਾਹ ਸੁਣੇ ਅੰਧੇ ਪਾਵੇ ਰਾਹ ਸੁਣੇ ਹੱਥ ਸਗਾ ਨਾਨਕ ਭਗਤਾਂ ਸਦਾ ਵਿਕਾਸ ਸੁਣੇ ਦੁਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੇ ਪਸਤਾਏ ਕਾਗਦ ਕਰਮ ਲਿਖਣ ਹਾਰ ਮੰਨੇ ਕਾ ਬੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਇ ਮੰਨੇ ਸੁਰਤ ਹੋਇ ਮਨ ਬੁੱਧ ਮੰਨੇ ਸਗਲ ਭਉਣ ਕੀ ਸੁਧ ਮਨੈ ਮੂੰਹ ਝੋਟਾ ਨਾ ਖਾਏ ਮਨੈ ਜਮਕੇ ਸਾਧ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਇ ਮਨੈ ਮਾਰਗ ਠਾਕ ਨਾ ਪਾਏ ਮਨੈ ਪਾਸੋ ਪਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਇ ਮਨੈ ਪਾਵੈ ਮੁਖ ਦੁਆਰ ਮਨੈ ਪੁਰਵਾਰੇ ਸਾਧਾਰ ਮਨੈ ਤਰੇ ਤਾਰੇ ਗੁਰਸਿੱਖ ਮਨੈ ਨਾਨਕ ਪਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਇ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਭਾਵੇਂ ਦਰਗੀ ਮਾਣ ਪੰਚੇ ਸੋਹੈ ਦਾਰਾ ਜਾਣ ਪੰਚਾਂ ਕਾ ਗੁਰੂ ਇਖਤਿਆਰ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨੇ ਨਾਇ ਸੁਮਾਰ ਧਉ ਧਰਮ ਦਿਆ ਕਾਪੂ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੇ ਉਸ ਚਿਆਰ ਧੜੇ ਉੱਪਰ ਕੀਤਾ ਭਾਰ ਧਰਤੀ ਹੋਰ ਪਲੇ ਹੋਰ ਹੋਰ ਤਿਸਤੇ ਭਾਰਤ ਲੇ ਕਮਜ਼ੋਰ ਜੀ ਜਾ ਤਰੰਗਾ ਕੇ ਨਾਮ ਸਭਨਾ ਲਿਖਿਆ ਬੜੀ ਕਲਾਮ ਇਹ ਲੇਖਾ ਲਿਖ ਜਾਣੇ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲੇ ਰੂਪ ਕੀਤੀ ਦਾ ਜਾਣੇ ਕੌਣ ਕੂਤ ਕੀਤਾ ਵਸਾਵ ਕੋ ਕੁਆ ਤਿਸਤੇ ਹੋਏ ਲਖ ਦਰਿਆ ਕੁਦਰਤ ਕਵਣ ਕਾਂ ਵਿਚਾਰ ਵਰਣ ਜਾਵੇ ਇੱਕ ਵਾਰ ਜੋ ਤੁਤ ਭਾਵੇ ਸਾਹਿਬ ਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਵ ਅਸੰਖ ਪੂਜਾ ਅਸੰਖ ਤਪਤਾ ਅਸੰਖ ਗ੍ਰੰਥ ਮੁਖ ਵੇਦ ਪਾਠ ਸੰਖ ਜੋਗਮਣ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੋ ਭਾਕਸਾਰ ਅਸੰਖ ਮੁਲ ਵਿਲਾਇਤਾਰ ਕੁਦਰਤ ਕੌਣ ਕਾਂ ਵਿਚਾਰ ਵਰਣ ਜਾਵਾ ਇੱਕ ਵਾਰ ਜੋ ਤੁਤ ਭਾਵੇ ਸਾਹਿਬ ਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਦ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਗਲ ਵਰਤਿਆ ਕਮੈ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆ ਕੁੜੇ ਫਿਰਾਏ ਸੰਘ ਮਿਲੇ ਸਮਲ ਭਾਖਾ ਅਸੰਘ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਕੈ ਵਿਚਾਰ ਵਾਰਣ ਜਾਵਾ ਇੱਕ ਵਾਰ ਜੋ ਤੁਤ ਭਾਵੇ ਸਾਹਿਬ ਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਤਾਵ ਅਗਮ ਅਗਮ ਅਸੰਖ ਲੋ ਅਸੰਖ ਕੈ ਸਿਰ ਭਾਰ ਅਖਰੀ ਨਾਮ ਅਖਰੀ ਸਾਲ ਅਖਰੀ ਗਿਆਨ ਕੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਖਾਣ ਜੀ ਨੇ ਲਿਖੇ ਤੇ ਸਰਣਾਏ ਜੇ ਫਰਮਾਏ ਤੇ ਤੇ ਵਾਜ ਦੇਤਾ ਕੀਤਾ ਤੇਤਾ ਨਾਵ ਵਿਨਾਵੇ ਨਾ ਇੱਕੋ ਤਾਵ ਕੁਦਰਤ ਕੌਣ ਕਾਂ ਵਿਚਾਰ ਵਰਣ ਜਾਵਾਂ ਇੱਕ ਵਾਰ ਜਦੋਂ ਭਾਵੇ ਸਾਹਿਬ ਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰ ਸਕੇ ਮੂਤ ਪਲੀਤੀ ਕਪੜ ਹੋਏ ਦੇ ਸਾਬੁਣ ਲਈਏ ਧੋਏ ਭਰੀ ਮਤ ਪਾਪਾਂਗੇ ਸੰਗ ਧੋਪੇ ਨਾਵੇਂ ਕੇ ਰੰਗ ਪੁੰਨੀ ਪਾਪੀ ਅੱਖ ਨਾਏ ਕਰ ਕਰਕ ਨਾਲ ਲਿਖ ਲੈ ਜਾ ਆਪੇ ਬੀਜ ਆਪੇ ਖਾਹ ਨਾਨਕ ਹੁਕਮੇ ਆਹੋ ਜਾਹ ਤੀਰਥ ਤਪ ਦਿਆ ਦਾਦਾ ਜੇ ਕੋ ਭਾਵੇ ਤਿਲਕਾ ਮਾਣ ਸੁਣਿਆ ਮਣੇ ਮਨ ਕੀਤਾ ਭਾਵ ਅੰਤਰਗਾ ਤੀਰਥ ਮਲ ਨਹਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਹੱਥ ਬਾਣੀ ਪਰਮਾ ਸਾਧ ਸੁਹਣ ਸਦਾ ਮਨਸਾਵ ਕੌਣ ਸਵੇਲਾ ਵਕਤ ਕੌਣ ਕੌਣ ਥਿਤ ਕੌਣ ਵਾਰ ਕੌਣ ਸਿਰ ਤਿਮਾ ਕੁੰਜ ਤੁਆ ਕਾਰ ਵੇਰ ਨਾ ਪਾਈਆ ਪੰਡਤੀ ਜੋ ਹੈ ਜੇ ਹੋ ਲੇ ਕੁਰਾਨ ਵਕਤ ਨ ਪਾਏ ਕਾਦੀ ਅੱਜ ਲਿਖਣ ਲੇ ਕੁਰਾਨ ਤਿਤਵਾਰ ਨਾ ਜੋਗੀ ਜਾਣੇ ਰੁਤਮਾ ਨਾ ਕੋਈ ਜਾ ਕਰਤਾ ਸਿੱਟੀ ਕੋ ਸਾਜੇ ਆਪੇ ਜਾਣੇ ਸੋਈ ਕਿਉਂ ਕਰੇ ਆਖਾ ਕਿਉਂ ਸਲਾਈ ਕਿਉਂ ਵਰਣੀ ਕਿਉਂ ਜਾਣਾ ਨਾਨਕੇ ਆਖਣ ਸਭ ਕੋ ਆਖ ਇੱਕ ਦੂ ਇੱਕ ਸਿਆਣ ਵੱਡਾ ਸਾਹਿਬ ਵੱਡੀ ਨਾਏ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਕਿ ਗਿਆਨ ਸੋਹੇ ਪਾਤਾਲਾ ਪਾਤਾਲਾ ਖੈ ਆਕਾਸ ਆਕਾਸ ਓੜਕ ਓੜਕ ਪਲਤ ਕੇ ਵੇਦ ਕਹਿਣ ਕੁਵਾ ਸਹਿ ਸਟਾਰ ਕਿਣਕ ਤੀ ਬਸ ਲੀਕ ਧਾਤ
लेखा हुए लिखे लिखे विनाश नान को डाकिया पे जाने आप साला इस साला है ती सुतना सुरतना पाई है नदी आते वाप अब समुद्र जाने समुद्र शाह सुल्तान की रास है ती माल तान की ली तोलना हो नहीं जेती समुद्र ने विसरे अंतन सिर्दी का ना अंत अंतन करने नहीं दे ना अंत अंतन अभी खंड सुना ना अंत अंतन जापे के हम अंत अंतन जापे की ता कार अंतन जापे पारावार अंत कारण किते बिलाए ता के अंतन पाए जाए ये अंत न जाने कोई बहुता कही बहुता है वड्डा साहब उचाता उचे उपर उचा ना विड़ उचा कोई ते सुचे को जाने सोए जे उड़ाव जाने आप आप नानक नदरी करमी दात बहुता करम लिखे न जाए वड्डा दाता तिना तमाए किते मंगा जो पार किते गणत ने विचार किते खप टुटे विकार किते लाला मुकर पाए किते मूर्खाई काय किते दुख भूसद मार पीदा तरी दातार बंद खलासी बाने होए हो राख न सके कोई जे को गाय के अखन पाए जाने जे ते मुखा आपे जाने आपे दे आख्या से विके गए जिसनो बख्शे शिव सला नानक पातशाही पातशाह मुल गुना मुलो पार मुलो पार मुल भंडार मुला मुला जाय मुल पाए मुला समाए अमुल तरमुल दीवान मुल तुल मुल प्रमाण मुल बख्शीश मुल शान मुल कर मुल प्रमाण मुलो मुला खन जाय आखा करेड़ बुला आखे वेद पाठ पुराण आखे बड़े करे विखे आने आखे ब्रह्मा आखे आंदे आखे गोपी दे गोविंद आखे सर आखे सिद्ध आखे किते किते बोधे आखे दान वे आखे देवे आखे सुनर मंजन सेव किते आखे आखन पाए किते कह कह उठ उठ जाए ते किते होर करे ताक न सकी कही के जिवड़ भावे तिवड़ होए नानक जाने साचा सोए जे को आखे बोले बिगाड़ तां लिखे सिर गावा रंगा वार सो दरके असो करके जित बस सब संभाले वाजे नाद अनेक संका किते वावन हारे किते राग परिशो कहियन किते गावन हरे गावे तो हुनो पण पणी बसंतर गावे राजा धर्म द्वारे गावे चित ऊत लिख जाना लिखली धर्म विचारे गावे सिर ब्रह्मा देवी सोन सदा सुवार गावे इंदे नासन बैठे देवते अंदर नाले गावे सह समाधि इंद्र गावन साध विचारे गावन जति सति संतोखी गावे वीर करारे गावन पंडित पण रुखी सर जुग जुग वेदा नाले गावे मोहनिया मन मोहन सुरगा मछ ब्याले गाँव रतन पाए तेरा सरदी सुनाले गाँव जोतमा गावे जोतमा अंबल सूरा गावे खानी चार गावे खंड मंडल भंडा कर कर रखे धारे सही तुदनों गावे जो तुद पावन रते तेरे भगत रसाले होर किते गावन से मचित नाव नानकिया विचार सोई सोई सदा सदा सच सच नाय है भी ओसी जारन जासी रचना जिनर चाहे रंगी रंगी भांति कर कर जिनसी माया जिन उपाय कार्य कार वेखा कीता अपना ज्योति दी उड़ियाए ज्योति भावे सोई करसी हुक्म करन जाए सो पातशाह साहब पातशाह नानक रहण रजाए मुंदा संतोख चरंपा झोली ध्यान की करे भूत किंता काल कुवारी का जुगुंडा प्रति ताई पंथी सगल जमाती मन जीते जगदी आदेश से आदेश आद अनिल अनाद नाय जुग जुगे को वैस भुगत ज्ञान दया भंडारण कड़कड़ वाजे नाद आप नाथ नाथी सब जागिरी सब रासा संजोग जोग दे कार चलावे लेखे आवे भाग आदेश से आदेश आदेश से आदेश आद नील अनादनाय जुग जुगे कोवे सासन लोए लो भंडार जो कुछ पाए सोए कवार कर कर वे कैसे जनहार नानक सची की साची कार आदेश से आदेश आदनी लनादनाए जुग जुगे को जुग दुजी बो लाख हो लख में लख बीज लग लग गिड़ा के एक नाम जगदीश है त्राप पौड़ियाँ चढ़ी हो किस सुन गला आकाश की गिटा आईरी स्नान नदरी पाई कूड़ी कूड़े ठी साखण जोर चुपेण जोर जोर न मंगन दे न जोर जोर न जीवन मरण जोर जोर न राजमाल मंसोर जोर न सुरति गण विचार जोर न जुगति छुटे संसार जिस जोर कर वेख सोए नानक उत्तम नीच न कोय राति रुति तिथि वार पौन पाणी अग्नि पाताल तिसवी धरती था प्रखी धर्मसाल तिसवी जी जुगत के रंग तिनके नाम एक अनंत करमी करमी हो विचार सच्चा सच्चा दरबार तिथे सोहन पंच परिवार।

ਹੋਰ ਕਿਤੇ ਤੂੰ ਗਾਵਨ ਸੇ ਮਤ ਨਾਮ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੋ ਸਾਹਿਬ ਸਾਚਾ ਸਾਚੀ ਨਾ ਹੈ ਵੀ ਹੋ ਸੀ ਜੈਨ ਜਾ ਸੀ ਰਚਨਾ ਦਿਨ ਰਚਾਈ ਰੰਗੀ ਰੰਗੀ ਭਾਂਤੀ ਗੱਲ ਕਰ ਦਿਨ ਸੀ ਮਾਜ ਨੂੰ ਪਾਏ ਕਰ ਕਰ ਦੇਖਿਆ ਕੀਤਾ ਆਪਣੇ ਜੋਤਿਸ਼ ਦੀ ਉਡਿਆਈ ਜੋਤਿਸ਼ ਪਾਵੇ ਸੋਈ ਕਰਸੀ ਫਿਰ ਹੁਕਮ ਕਰਨਾ ਜਾਏ ਸੋ ਪਾਤਸ਼ਾਹ ਸਾਹਾ ਪੁੱਤ ਸਾਹਿਬ ਨਾਨਕ ਰਹਿਣਾ ਜਾਏ ਆਸਾ ਮਸਲਾ ਪਹਿਲ ਸੁਣੋ ਡਾਕੇ ਸਭ ਕੋਏ ਕੇ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿ ਜਾਏ ਕਹਿਣੇ ਵੱਲ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਕੰਬੀਰਾ ਗੁਣੀ ਗਹੀਰਾ ਕੋਈ ਨਾ ਜਾਣੇ ਤੇਰਾ ਕੀਤਾ ਕਿ ਉੱਚੀ ਦਾ ਦਹਾਓ ਸਭ ਸੂਰਤੀ ਮੈਂ ਸੂਰਤ ਕਮਾਏ ਸਭ ਕੀਮਤ ਮੁੜ ਕੀਮਤ ਪਾਏ ਗਿਆਨੀ ਧਿਆਨੀ ਗੁਰ ਗੁਰਹਾਏ ਕਹਿਣਾ ਜਾਏ ਤਿਰਤ ਲੋੜੇ ਆਏ ਸਭ ਸਭ ਸਭ ਤਬ ਸਭ ਚੰਗੇ ਸਿੱਧਾ ਪੁਰਖਾਂ ਕੀ ਉੜਿਆਈਆਂ ਤਦਿਨ ਸਿੱਧੀ ਕਿੰਨੀ ਨਪਾਈ ਕਰਮ ਮਿਲੇ ਨੀ ਠਾਕਰਾਈ ਆਖਣ ਵਾਲਾ ਕਿਹਾ ਵਿਚਾਰਾ ਸਿਸ਼ਤੀ ਭਰੇ ਤੇਰੇ ਭੰਡਾਰਾ ਜਿਸੂ ਦੇ ਤਿਸ ਵਿਚਾਰ ਨਾਮ ਸਵਰਨ ਹਰਾਸਾ ਮਹੱਲਾ ਪਹਿਲਾ ਆਖਾ ਜੀਵਾਂ ਵਿਸਰੇ ਮਰ ਜਾ ਆਖਣੇ ਔਖਾ ਸਾਚਾ ਨਾ ਸਾਚੇ ਨਾਮ ਕੀ ਲੱਗੇ ਭੋਗਤ ਭੁੱਖੇ ਕੱਚ ਲਿਆ ਦੋ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾ ਰਹਾਓ ਸਾਚੇ ਨਾਮ ਕਿਲੋੜੇ ਆਖਤ ਵੇ ਕਿਮਤ ਨਹੀਂ ਪਾਏ ਜੇ ਸਾਹਿਬ ਮਿਲ ਗਏ ਆਖਣ ਪਾਏ ਉੜਨ ਹੋਏ ਕਰਨ ਜਾਏ ਨਾ ਉਮਰ ਨਾ ਹੋਏ ਸੋਗ ਦਿੰਦਾ ਰਿਨ ਚੁੱਕੇ ਵੋ ਗੁਣ ਇਹੋ ਹੋਰ ਨਾ ਹੀ ਕੋਏ ਨਾ ਕਹੋਆ ਨਾ ਕੋਏ ਜੀ ਉੜਿਆ ਆਪ ਤੇ ਉੜ ਤਿਰਦਾਸ ਜਿਨ ਦਿਨ ਕਰਕੇ ਕੀਤੀ ਰਾਹ ਖਤਮ ਸਾਰੇ ਤੇ ਕਮਜਾਤ ਨਾਨਕ ਨਾਵੇਂ ਬਾਸਰਾ ਅੰਦਰਾ ਗੁਜਰੀ ਮਹੱਲਾ ਹਰ ਕੀ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਕਿਰਪਾ ਸਮ ਕਿਰੇ ਕਿਰਮ ਸਤਿਗੁਰ ਸ਼ਰਨਾਈ ਕਰਦੇ ਆ ਨਾਮ ਪ੍ਰਕਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਕਾਸ ਗੁਰਮਤ ਨਾਮ ਰਪਰਾਮ ਸਖਾਈ ਹਰ ਕੀਰ ਤਮਰੀ ਦਾ ਰਾਸ ਰਹਾਓ ਹਰ ਜਨ ਕੇ ਬੁੜ ਭਾਗ ਉੜੇ ਰਹੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਦਰਬਦਾਸ ਮੇਰੇ ਸੰਗਤ ਗੁਣ ਪ੍ਰਕਾਸ ਜਿਨ ਹਰ ਹਰ ਹਰ ਸੁਨਾਮ ਪਾਏ ਤੇ ਭਾਗ ਹਿੰ ਜਮ ਬਾਦ ਜੋ ਸਤਿਗੁਰ ਸ਼ਰਨ ਸੰਗਤ ਨੇ ਆਏ ਤ੍ਰਿਗ ਜੀਵਾ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿੰਨ ਧੁਰਮਸਤਕ ਲਿਖਿਆ ਲਿਖਾਸ ਧੰਨ ਧੰਨ ਸਤਸੰਗ ਜੀ ਦਾ ਸਫਾਈ ਮਿਲ ਜਾਣਾ ਅਣਖ ਨਾਮ ਪ੍ਰਕਾਸ ਰਾ ਗੁਜਰੀ ਮਹੱਲਾ ਪੰਜਾ ਕਾਹਿਰ ਮੰਚ ਤੁਆਬ ਜਾਂ ਉਦਮ ਜਾਂ ਹਰ ਜੋ ਪ੍ਰਿਆ ਸਹਿਲ ਪੱਥਰ ਮੱਜਣ ਤੋਂ ਵਾਹ ਤਾਂ ਕਰਜ ਕਾਗੇ ਕਰ ਤਰਿਆ ਮੇਰੇ ਮਾਤੋ ਜੀ ਸਤਸੰਗ ਮਿਲੇ ਸੁਤਰਿਆ ਗੁਰ ਪ੍ਰਸਾਦ ਪਰਮ ਬੁੱਧ ਵਾਹ ਸੁਖੇ ਕਾਸ ਟਹਰੇ ਰਹਾਓ ਜਨਨ ਪਿਤਾ ਲੋਕ ਸੁਤ ਬਣਦਾ ਕੋਈ ਨਾ ਖਿਸਕੀ ਤਰਿਆ ਸਿਰ ਸਿਰ ਚੰਬਾਏ ਠਾਕੁਰ ਕਾਹੇ ਮਨ ਭੋ ਕਰਿਆ ਉਡੇ ਉਡਿਆ ਹੋਇਆ ਸਹਿ ਕੋ ਸਤਿ ਪਾਸੇ ਵਸਰੇ ਸਰਿਆ ਤਿਨ ਕੌਣ ਖਿਲਾਵੇ ਕੌਣ ਚੁਕਾਵੇ ਮਨ ਮਨ ਸਿਮਰਨ ਕਰਿਆ ਸਭ ਨੂੰ ਦਾਨ ਦਸ ਅੱਠ ਜਾਣ ਠਾਕੁਰ ਕਰ ਤਲ ਦਰਿਆ ਜਲ ਨਾਨਕ ਬਲ ਬਲ ਸਤਫਲ ਜਾਈ ਹੈ ਤੇਰਾ ਅੰਤਣ ਪਾਰਾ ਵਰਿਆ ਰਾਗਾ ਸਮਲਾ ਚੌਥਾ ਸੋ ਪੁਰਖ ਕੋਮਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੁਮਾ ਗੁਮ ਪਾਰਾ ਸਭ ਧਿਆਵਾਂ ਸਭ ਧਿਆਵਾਂ ਤੁਜੀ ਹਰ ਸੱਚੇ ਸਜਨ ਹਾਰਾ ਸਭ ਜੀ ਤੁਮਾਰੇ ਜੀ ਤੁਜੀ ਆਕਾ ਦਾ ਤਾਰਾ ਹਰ ਧਿਆਵ ਸੰਤੋਈ ਸਭ ਦੁੱਖ ਸਾਰਨ ਹਾਰਾ ਹਰੇ ਆਪੇ ਠਾਕੁਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਵ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ ਕਿ ਦਾਤੇ ਵਿਖਾਰੀ ਸਭ ਤੇਰੇ ਚੋ ਜੁੜਾਣਾ ਤੂੰ ਆਪੇ ਦਾਤਾ ਰੁਕਾ ਜਿਉਂ ਤੂੰ ਬਣੇ ਔਰ ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣੇ ਆਖੋ ਖਾਣਾ ਜੋ ਸੇਵਾ ਤੂੰ ਜੀ ਜਾ ਨਾਨਕ ਤੈਨੂੰ ਕੁਰਬਾਣਾ ਹਰ ਤੇ ਆਵੇਂ ਤੂੰ ਜੀ ਸੇ ਜੰਚੁ ਮੈਂ ਸੁਖ ਵਾਸੇ ਸੇ ਮੁਕਤ ਸੇ ਮੁਕਤ ਪੈ ਜਿਨ ਹਰ ਧਿਆ ਜੀ ਤਿੰਨ ਟੁੱਟੀ ਜਮਕੀ ਵਾਸੇ ਜਿਨ ਨਿਰਭਉ ਜਿਨ ਹਰ ਨਿਰਭਉ ਧਿਆ ਜੀ ਤਿੰਨ ਕਾ ਭਉ ਸਭ ਗੁਆਸੇ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਜੀ ਤੇ ਹਰ ਹਰ ਉਸਮਾਸੀ ਸੇ ਧਨ ਜਿਨ ਹਰ ਧਿਆ ਜੀ ਜਨ ਨਾਮ ਤੂੰ ਮਿਲਦਾ ਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਮ ਤੁਜੇ ਅਣਕ ਨੇਕ ਅਣੰਤਾ ਤੇਰੀ ਅਣਕ ਰਹਿ ਹਰ ਪੂਜਾ ਜੀ ਤਬ ਤਾ ਭੇਜ ਪੇ ਬੇਅੰਤਾ ਤੇਰੇ ਅਨੇਕ ਪੜੇ ਸਿਮਰ ਸਾਸ ਜੀ ਕਰ ਕਿਰਿਆ ਖੜ ਕਰਮ ਕਲੰਤਾ ਸੇ ਭਗਤ ਪੜੇ ਜੇ ਨਾਲ ਜੋ ਜੇ ਭਗਤ ਸੇ ਭਗਤ ਪੜੇ ਜੇ ਨਾਨਕ ਜੋ ਭਾਵੇ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰਾ ਕਰਤਾ ਤੁਜੇ ਉੜੇ ਆਪਣਾ ਕੋਈ ਤੇ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੇ ਤੂੰ ਚਲ ਕਰਤਾ ਸੋਏ ਤੂੰ ਆਪੇ ਭਾਵੇ ਸੋਈ ਵਰਤਾ ਤੂੰ ਆਪੇ ਕਰੇ ਸੋਏ ਤੁਦੇ ਆਪੇ ਸਿਰ ਸਭ ਪਾਏ ਜੀ ਤੂੰ ਆਪੇ ਸਿਰ ਸਭ ਕੋਈ ਜੇ ਨਾਨਕ ਨੂੰ ਗਾਵੇ ਕਰਤੇ ਕੇ ਜੀ ਸਭ ਸੇ ਕਾ ਜਨ ਹੋਏ ਅਸਮਲਾ ਚੌਥਾ ਤੂੰ ਕਰਤਾ ਸਿਆਰ ਸੁਚਿਆਰ ਮੈਡਾ ਸਾਏ ਜੋ ਤੋ ਪਾਵੇ ਸੋਏ ਤਿਸ ਜੋ ਤੂੰ ਦੇ ਸੋਏ ਅੰਬਾਰ ਹਾਉ ਸਭ ਤੇਰੀ ਤੂੰ ਸਭ ਨੇ ਚਾਹ ਜਿਸਨੂੰ ਕਿਰਪਾ ਕਰੋ ਤੇ ਨਾਮ ਤੂੰ ਪਾਏ ਗੁਰਮੁਖਲਾ ਦਾ ਮਨ ਗਾ ਤੂੰ ਦਾ ਵਿਛੋੜਿਆ ਮਿਲਾਇਆ ਤੂੰ ਦਰਿਆ ਸਭ ਤੁਜੀ ਮਾਏ ਤੁਝ ਬਿੰਦੂ ਜਾ ਕੋਈ ਨਾ ਜੀ ਜਨ ਸਭ ਤੇਰਾ ਫੇਰ ਬਿਨਜੋਗ ਚੜਿਆ ਸੰਜੋਗੀ ਮਿਲ ਜਾ ਸੁਣੋ ਤੂੰ ਜਾਣਾ ਆਏ ਸੋਏ ਜਾਣੇ ਹਰ ਗੁਣ ਸਦੀ ਆਹੋ ਖਾਣੇ ਜਿਨ ਸੇਵਾ ਤੁਨ ਚੁਕ ਪਾਇਆ ਸਹਿ ਜੀ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਤੂੰ ਬਿੰਦੂ ਜਾ ਕੋਈ ਤੂੰ ਕਰ ਵੇਖਿਆ ਜਾਣਾ ਸੋਏ ਜਾਣਾ ਗੁਰਮੁਖ ਪ੍ਰਗਟੋਇਆ ਸਾ ਮਹੱਲਾ ਪਹਿਲਾ ਤਿੱਤ ਸਰ ਵਰੜੇ ਪਹਿਲੇ ਨਿਵਾਸਾ ਪਾਣੀ ਭਾਵਕਤ ਨੇ ਕਿਹਾ ਪੰਕਜੋ ਪਗਣੀ ਚਾਲੇ ਹਮਦੇ ਕਾਤੜ

ਸ਼ਰਮਾ ਸੋਹ ਡਾਰਾ ਗੁੜਦੀਪ ਕੀ ਮਹੱਲਾ ਪਹਿਲਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਜੈ ਕਰ ਕੀਰਤੇ ਅਕੇ ਕਰਤੇ ਕਾ ਵਿਚਾਰ ਤੁਤ ਕਰ ਗਾਓ ਸੋਹਿਲਾ ਸਿਮਰੋ ਸਿਰਜਨ ਹਾਰੋ ਤੁਮ ਗਾਓ ਨਿਰਭਉ ਕਾ ਸੋਹਿਲਾ ਹੋ ਅਰਜੀ ਸੋਲੇ ਸਦਾ ਸੁਖੋ ਰਹਾ ਨਿਤ ਨਿਤ ਜੀ ਅੜੇ ਸੰਭਾਲੀ ਦੇਖੇਗਾ ਦੇਵਨਾਰ ਤੇ ਦਾਣੇ ਕੀਮਤ ਨਾ ਪੋਏ ਤੇ ਦਾਤੇ ਕੌਣ ਸਮਾਜ ਸੰਬਤ ਸਾਹ ਲਿਖਿਆ ਮਿਲ ਕਰ ਪਾਓ ਤੇ ਦੇਹ ਸਜਣਿਆ ਸਿਸੜੀਆਂ ਜੋ ਹੋਏ ਸਾਹਿਬ ਸੁਮੇਲ ਘਰ ਘਰ ਪਹੁੰਚਾ ਸਿਧਣੀ ਤਪਨ ਸਦਨਾਰਾ ਸਿਮਰੇ ਨਾਨਕ ਦੇ ਅਨੁਰਾਗਾ ਸਮਹਲਾ ਪਹਿਲਾ ਛੇ ਕਾਰ ਛੇ ਗੁਰ ਛੇ ਉਦੇਸ ਗੁਰ ਗੁਰ ਇੱਕੋ ਸਨੇ ਬਾਬਾ ਜੈ ਕਰ ਕਰਤੇ ਕੀਰ ਤੋਏ ਸੋ ਕਰਾ ਕੁੜਾਈ ਤੋਏ ਰਹਾ ਵਿਸਿਆ ਚਸੀਆਂ ਘੜੀਆਂ ਪੈਰਾ ਤਿੱਤੀ ਵਾਰੀ ਮਾਂ ਸੋ ਅਸੁਰ ਦੇ ਕੋਰੇ ਤੇ ਰੁਤਨ ਨਾਨਕ ਕਰਤੇ ਕੀ ਕੀਤੀ ਇਸ ਰਾਖ ਨਸਲੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਾਵ ਚੰਦ ਦੀਪਕ ਬਣੇ ਤਾਰਕਾ ਮੰਡਲ ਜਨ ਕਮੋਤੀ ਧੂ ਮਲਿਆ ਲੋ ਪਵਨ ਸਵਰੋ ਕਰ ਸਕਮਲਾ ਪ੍ਰੰਤ ਜੋਤੇ ਤੈਸੀ ਆਰਤੀ ਹੋਏ ਭੋਗਣ ਨਾ ਤੇਰੀ ਆਰਤੀ ਨਤਾ ਸ਼ੋਧਵਾ ਚੰਦ ਪੇਰੀ ਰਹਾ ਸਹਿਸਤਾਵ ਨੈਨ ਨਾਨ ਨੈਣ ਤੋਏ ਕੋ ਸਹਿਸ ਮੂਰਤ ਨਾਇਕ ਤੋਏ ਸਹਿਸ ਪਦ ਵਿਮਲ ਨਾਨ ਏਕ ਪਦ ਕੰਧ ਬਿਨ ਸਹਿਸਤਾਵ ਕੰਧ ਵਿਚਲ ਤੁਮੋਏ ਸਭ ਮੈਂ ਜੋ ਜੋਤ ਹੈ ਸੋਏ ਤੇ ਦਨ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿਸ਼ ਭਾਵ ਸੁਆਰਤੀ ਹੋਏ ਹਰ ਚਰਨ ਕਵਲ ਮੁਕਰ ਅੰਦਰੋ ਵਿ ਤੁਮਣ ਅਨੁਦਨੋ ਹੈ ਹੀ ਪਾਸਾ ਕਿਰਪਾ ਜਲ ਦੇ ਨਾਨਕ ਸਾਰਨ ਕੋਹ ਜਾਤੇ ਤੇਰੇ ਨਾਮ ਵੈ ਨਾਇ ਵਾਸਾ ਰਾ ਗੋੜੀ ਪੂਰੀ ਮਹਿਲਾ ਚੌਥਾ ਕਾਮ ਕ੍ਰੋਧ ਨਗਰ ਬਬਰੈ ਮੈਂ ਸਾਧੂ ਕੁੰਡਲ ਖੰਡਾਏ ਪੂਰਬਿਤ ਲਿਖਤ ਲਗੇ ਗੁਰੂ ਪਾਏ ਮਨਹਰ ਮੰਡਲ ਮੰਡਾਏ ਕਰ ਸਾਧੂ ਅੰਜਲੀ ਪੁਣ ਉਡਾਏ ਕਰਨ ਉਤਪਨ ਉਡਾਏ ਰਹਾ ਸਾ ਕਤਾਰ ਸਾਧਨ ਜਾਣੇ ਤਨੇ ਅੰਦਰੋਂ ਮੈਂ ਕੰਡਾਏ ਜੋ ਜੋ ਚਲੇ ਚੁਪੈ ਦੁੱਖ ਪਾਵ ਜਮਕਾਲ ਸਹਿ ਸਿਰ ਡੰਡਾਏ ਅਰਜਨ ਹਰ ਹਰ ਨਾਮ ਸੁਮਨ ਦੁੱਖ ਜਨ ਮਰਨ ਭਉ ਖੰਡਾਏ ਅਵਨਾਸੀ ਪੁਰਖ ਪਾਏ ਪਰਮੇਸ਼ਰ ਸੋ ਹੁਣ ਬ੍ਰਹਮੰਡਾ ਮੁਕਰੀ ਮਸਕਿਨ ਪ੍ਰਭਤੇ ਰਾਖ ਰਾਖ ਬੜਾ ਵੱਡਾ ਹੈ ਜਾਂ ਨਾਨਕ ਨਾਮ ਅਧਾਰ ਟੇਕ ਹਰ ਨਾਮ ਏ ਸੁਖ ਮੰਡਾ ਰਾਖ ਗੌੜੀ ਪੂਰੀ ਮਹੱਲਾ ਪੰਜਵਾ ਕਰੋ ਬਣੰਤੀ ਸੁਨ ਮਰਮਿਤਾ ਸੰਤ ਤੈਲਕੀ ਵੇਲਾਈਆਂ ਖੜ ਚਲੋ ਅਲਾ ਗਗਨ ਸੇ ਲਾ ਖੜਾ ਦਿਨ ਸਰੇ ਨਾਰੇ ਮਨ ਗੁਣ ਮੁਖਾ ਸਵਰ ਰਹਾ ਇਹ ਸੰਸਾਰ ਸੰਸਾਰ ਵਿਕਾਰ ਸੰਸੇ ਮੈਂ ਤਰੇ ਬ੍ਰਹਮ ਗਿਆ ਨਿਜ ਜਗਾਇ ਪਿਆ ਵੈ ਇਹ ਰਸ ਕਥ ਕਥਾ ਤੁੰਜਾ ਨੇ ਜਾ ਕੋ ਆਏ ਸੋਈ ਵਿਹਾਜ ਵਰ ਕੁਰਤੇ ਮਨ ਸੇ ਰਾਣੀ ਕਰ ਮਹਿਲ ਭਗ ਸੁ ਸਾਜ ਬੋਰ ਨ ਹੋਏ ਗੁਰ ਫੇਰਾ ਅੰਤਰ ਜਾਮੀ ਪੁਰਖ ਦਾ ਤੇ ਸ਼ਬਦਾ ਮਨ ਕੀ ਪੂਰੈ ਨਾਨਕ ਦਾਸ ਇਹ ਸੁਖ ਮੰਗ ਮੁਗ ਕਰ ਸੰਤਨ ਕੀ ਧੂਰੇ ਕੋ ਓਂਕਾਰ ਸਤਿਗੁਰੂ ਪ੍ਰਸਾਦ ਸੇ ਰਾਗ ਸੀ ਰਾਗ ਮਹੱਲਾ ਪਹਿਲਾ ਪਹਿਲਾ ਕਰ ਪਹਿਲਾ ਮੋਤੀ ਤਾ ਮੰਦਿਰ ਸੁਰਿਰ ਤਨਾਓ ਜੜਾ ਮਤ ਕਸਤੂਰ ਕੰਗੂ ਅਗਰ ਚੰਦਨ ਲੀ ਪਿਆ ਵਿੱਚ ਆਓ ਮਤ ਦੇ ਫੂਲਾ ਵਿੱਚ ਚਰਿੱਤਰ ਜਿਤਨਾ ਆਵੇ ਨਾ ਉਹ ਹਰ ਬਿਨ ਜੀਉ ਜਲ ਫਲ ਜਾਓ ਮੈਂ ਆਪਣਾ ਗੁਰ ਪੁੱਛ ਦੇਖਿਆ ਵੇ ਨਾ ਹੀ ਥਾਵ ਰਹਾ ਧਰਤੀ ਦਾ ਹੀਰੇ ਲਾਲ ਜੜਤੀ ਪਲੰਗ ਲਾ ਜੜਾ ਮੋਹਣੀ ਮੁਖਮਣੀ ਸੋਏ ਕਰੇ ਰੰਗ ਸਾਹ ਮਤ ਦੇ ਫੂਲਾ ਤਰ ਵਿੱਚ ਚਰਿੱਤਰ ਜਿਤਨੇ ਆਵੇ ਨਾ ਸਿੱਧ ਹੋ ਅਸਿੱਧ ਆ ਲਾਏ ਦਿਆ ਖਾਓ ਗੋਤ ਪ੍ਰਗਟ ਹੋਏ ਵੈਸਾ ਲੋਕ ਰਾਖੇ ਪਾਓ ਮਾਤਾ ਦੇ ਫੁੱਲਾਂ ਵਿੱਚ ਰਿਤਰ ਚਿਤ ਨਾਵੇ ਨਾ ਸੁਲਤਾਨ ਅਮੇ ਲਸਕਰ ਤਖਤ ਰਾਖਾ ਪਾ ਹੁਕਮ ਅਸਲ ਕਰੀ ਬੈਠ ਨਾਨਕਾ ਸਾਵਾ ਮਤ ਦੇਖ ਭੁੱਲਾਂ ਵਿਸਰੈ ਤੇਰਾ ਚੇਤਨ ਆਵੇ ਨਾ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟ ਮੇਰੇ ਹਰ ਜਾ ਪਾਉਣ ਪੀਣੇ ਪਿਆਓ ਚੰਨ ਸੁਰਤ ਗੁਫਣ ਦੇਖਾ ਸੁਪਨੇ ਸੋਨਾ ਪਾਓ ਭੀ ਤੇਰੀ ਕੀਮਤ ਨਾ ਪਾਓ ਕੇ ਉੜੇ ਆਖਣ ਸਾਚਾ ਨਿਰੰਕਾਰ ਸੁਨਸਨੀ ਆਖਣੇ ਆਖਣ ਜੇ ਭਾਵ ਕਰੇ ਤੁਮਾਏ ਰਹਾ ਕੁਛ ਸੁਖਟੀਆਂ ਵਾਰ ਵਾਰ ਪੀਸਣ ਪੀਸਾਂ ਪਾ ਅੱਗੇ ਛੇਤੀ ਜਾ ਲਿਆ ਭਸਮ ਛੇਤੀ ਰਲ ਜਾ

ਨਦਰੀ ਕਿਸੇ ਨੇ ਆਵ ਨਾ ਕਿਸੇ ਨਾ ਗਾਓ ਪੀ ਤੇਰੀ ਕੀਮਤ ਨਾ ਪਵੇ ਕਿਹੜੇ ਆਖਾ ਨਾਓ ਨਾਨਕ ਕਾਗਦ ਲੱਖ ਮੜਾ ਪੜ ਪੜ ਕੇ ਜੇਵਾ ਮਸੂ ਤੁਰਨੇ ਆਵੀ ਲਿਖਣ ਪਹੁੰਚਲਾ ਪੀ ਤੇਰੀ ਕੀਮਤ ਨਾ ਪਵੇ ਕਿਹੜੇ ਆਖਾ ਨਾਓ ਸੀ ਰਾਗ ਮਹਿਲਾ ਪਹਿਲਾ ਲੇਖੇ ਬੋਲਣ ਬੋਲਣਾ ਲੇਖੇ ਖਾਣਾ ਖਾਓ ਲੇਖੇ ਵੜ ਚਲਾਏ ਲੇਖੇ ਸੁਣੋ ਖਾਓ ਲੇਖੇ ਸਾਹ ਲਵਾਈ ਗਏ ਪੜੇ ਕਬੂ ਸੰਜਾ ਬਾਬਾ ਮਾਇਆ ਰਚਨਾ ਤੋਂ ਆਉਂਦੇ ਨਾ ਵਿਸਾਰਿਆ ਨਾ ਤਿਸ ਇਹ ਨਾ ਉਹ ਰਹਾ ਜੀਵਨ ਮਰਨਾ ਜਾਏ ਕਿਸੇ ਤੇ ਕਾਜੇ ਕਾਲ ਜਿੱਥੇ ਬੈਸਣ ਜਿੱਥੇ ਕੋਈ ਨਾ ਚੱਲੇ ਨਾਲ ਰੋਣ ਵਾਲੇ ਜਿੱਤਰੇ ਸਭ ਨਾ ਪੰਡ ਵਾਲ ਸਭ ਕੋਲ ਆਕੇ ਬਹੁਤ ਬਹੁਤ ਘੜਨੇ ਆਕੇ ਕੋਈ ਕਿਮਤ ਕਿੰਨੇ ਨਾ ਪਾਈਏ ਕਿਸੇ ਨੇ ਵੱਡਾ ਹੋਏ ਸੱਚਾ ਸਭ ਏਕ ਤੂੰ ਹੋਰ ਜੀਆਂ ਕਿਤੇ ਲੋ ਨੀਚਾਂ ਅੰਦਰ ਨੀਚਾ ਨੀਚੀਆਂ ਨੀਚ ਨਾਨਕੀ ਨੂੰ ਕਿਸੰਗ ਸਦ ਵਟਿਆ ਸੋ ਕਹਿ ਰਹੀ ਸਰ ਜਿੱਥੇ ਨੀਚ ਸੰਭਾਲੀ ਤਿੰਨਤਰੀ ਬਖਸ਼ੀ ਸੀ ਰਾਗ ਮਹਿਲਾ ਪਹਿਲਾਂ ਲਾਭ ਕੁੱਤਾ ਕੂੜ ਚੂੜਾ ਠੱਕ ਦੇ ਮੁਰਦਾਰ ਪਰ ਨਿੰਦਾ ਪਰ ਮਲ ਮੁੱਖ ਸੁਧੀ ਅਗਨ ਕਰੋ ਚੰਡਾਲ ਰਸਕਾ ਸਾਹਿਬ ਸਲਾਣਾ ਕਰੋ ਮੇਰੇ ਕਰਤਾਰ ਬਾਬਾ ਬੋਲੀਏ ਪਤ ਸੋ ਹੋਏ ਉੱਤਮ ਸਜ਼ਰ ਗਏ ਨੀਚ ਕਰਮ ਬੈ ਰੋਏ ਰਹਾਉ ਰਸੋ ਨਾ ਰਸ ਪੂਰਬ ਹਕਮ ਰਸ ਪ੍ਰਮੁੱਖ ਵਿਵਾਸ ਰਸ ਘੋੜੇ ਰਸ ਜਾ ਮੰਦਰ ਰਸ ਮਿੱਠਾ ਰਸ ਮਾਸ ਤੇਰਾ ਸਰੀਰ ਕਹਿ ਕਹਿ ਕੇ ਨਾਮ ਨਿਵਾਸ ਜਿਤ ਬੋਲੇ ਸਾਹ ਪਤ ਬੋਲੇ ਸੋ ਬੋਲਿਆ ਪ੍ਰਵਾਨ ਫਿੱਕਾ ਬੋਲ ਵਿਗੁਚਨਾ ਸੁਣ ਮੂਰਖ ਮਨ ਜਾਣੇ ਜੋਤਿਸ਼ ਪਾਸ ਸੇ ਫੜੇ ਹੋਰ ਕਹਿੰਦੇ ਕੇ ਕਹਿਣ ਵਖਾਣ ਦੇ ਤਿੰਨ ਮੱਤ ਤਿੰਨ ਪਤ ਤਿੰਨ ਦਣ ਪੱਲੇ ਜਿਨ ਹਿਰਦੇ ਸਮਾਏ ਤਿੰਨ ਕਾ ਕਿਆ ਸਲਾਨਾ ਰਸਾਲੇ ਨਾਇ ਕਾਇ ਨਾਨਕ ਨਦੀ ਬਾਰੇ ਰਾਤੇ ਦਾਨ ਨਾ ਸੀ ਰਾਗ ਮਹਲਾ ਪਹਿਲਾ ਮਲਕ ਲੋਲਾ ਕੂੜ ਕਾ ਦਿੱਤਾ ਜਨ ਹਾਰ ਮਤੀ ਮਨ ਸਾਰਿਆ ਖੁਸ਼ੀ ਕਿ ਤਿੰਨ ਚਾਰ ਸਤ ਮਿਲਿਆ ਤਿੰਨ ਸੁਣ ਪਿਆ ਰੱਖਣ ਕੋ ਦਰਬਾਰ ਨਾਨਕ ਸਾਚੇ ਕੋ ਸਾਚਾ ਜਿਸ ਤੇ ਸੁਖ ਪਾਈ ਤਰੀ ਤਰਕੇ ਚੱਲੇ ਮੈਂ ਰਹਾਉ ਸੱਚ ਸਰਾ ਗੁਰਬਾਰ ਜਿਸ ਸੱਚਾ ਨਾ ਸਿਨ ਵਖਾਣ ਜਿਤਰੇ ਹੁੰਦੇ ਨੂੰ ਬਲਹਾਰੇ ਜਾਓ ਤਾਮਣ ਖੀਵਾ ਜਾਣੀਏ ਜਾਂ ਮਹਿਲੀ ਵਾਏ ਤਾਓ ਨਾਉ ਨੀ ਚੰਗਿਆ ਸਭ ਰਮਲ ਦਨਵਾਸ ਤਮ ਕੋ ਜਨ ਲੱਗਦਾ ਤਿਗ ਦਾਤ ਦੁੱਖ ਸਿਆ ਕੇ ਸੁਖ ਸਹੀ ਪਾਸ ਸੋ ਕਿਮਨ ਸਾਰੀ ਜਿਸ ਕੇ ਜੀ ਪੁਰਾਨ ਜਾ ਤਿਸ ਵਿਨ ਸਭ ਉਤਰਾ ਜੇ ਤਬ ਖਾਨ ਹੋਰ ਕਲਾ ਸਭ ਕੂੜਿਆ ਦੁੱਧ ਭਾਵ ਪ੍ਰਵਾਨ ਸਿਰਾਗ ਮਹਿਲਾ ਪਹਿਲਾ ਜਾਲ ਮੋਹ ਮਾ ਘਾਸ ਮਸ ਕਰ ਮਤ ਕਾਕ ਦੇ ਕਲਸਾ ਕਰ ਸਾਰੇ ਭਾਉ ਕਲਮ ਕਰਜੇ ਦਿਖਾਰੇ ਗੁਰ ਪੁੱਛ ਲਿਖ ਵਿਚਾਰੇ ਲਿਖ ਨਾਮ ਸਲਾਹ ਲਿਖ ਲਿਖਨ ਬਾਰਾ ਵਾਰ ਨਾਨਕ ਇਹ ਲਿਖਾ ਲਿਖ ਜਾਣ ਜਿੱਥੇ ਲੇਖਾ ਮੰਗੀਏ ਤਿੱਥੇ ਹੋਏ ਸੱਚਾ ਨਿਸ਼ਾਨ ਜਿੱਥੇ ਮਿਲੇ ਵੜਿਆਈਆਂ ਸਤ ਖੁਸ਼ੀਆਂ ਦਾ ਚਾਅ ਤਿੰਨ ਮੁੱਖ ਨਿਕਲ ਨਿਕਲਿਆ ਜਿਨ ਮਨ ਸੱਚਾ ਨਾਵ ਕਰਮ ਮਿਲੇ ਤਾਂ ਪਾਈਏ ਨਾਹੀ ਗਲੀ ਵਾਉ ਦਵਾਉ ਇੱਕ ਆਵਕ ਜਾਏ ਉੱਠੇ ਰੱਖੀ ਨਾਮ ਸਲਾਹ ਇੱਕ ਪਾਏ ਮੁਕਤੇ ਬੜੇ ਦਰਬਾਰ ਅੱਗੇ ਗਏ ਆ ਜਾਣੀ ਬਿਨਾ ਵਿਕਾਰ ਭੈ ਤੇਰੇ ਡਰ ਅਗਲਾ ਖਬ ਖਬ ਛੀ ਜੈ ਦੇ ਨਾਮ ਜਿਨਾ ਸੁਲਤਾਨ ਖਣ ਹੁੰਦੇ ਡਿੱਠੇ ਕੇ ਨਾਨ ਕੁੜੀ ਚੱਲਿਆ ਸਭ ਕੂੜੇ ਟੁੱਟੇ ਨੇ ਸਿਰ ਆਗ ਮਹਿਲਾ ਪਹਿਲਾ ਸਭ ਰਸ ਮਿੱਠੇ ਮੁਣੀਏ ਸੁਣੀਏ ਸਾਲੋ ਨੇ ਖੜ ਤੁਸੀਂ ਮੁੱਖ ਨਾਲ ਨਾ ਬੋਲਣ ਮਾਰ ਨਾਲ ਕੀਏ ਛੱਤੀ ਅੰਮ੍ਰਿਤ ਭਾਉ ਇੱਕ ਦਾ ਕੁਣ ਦਰ ਕਰੇ ਨਾਨਕ ਹੋਰ ਖਾਣਾ ਖੁਸ਼ੀ ਖੁਆ ਜਿੱਥੇ ਖਾਧੇ ਦਨ ਪੀੜੀਏ ਮਨ ਵਿੱਚ ਲੋ ਕਰ ਹਾਓ ਰੱਤਾ ਪੈਨਨ ਮਾ ਰੱਤਾ ਸੂਬੇ ਦੀ ਸਾਦਾ ਨੇ ਨੀਲੀ ਸਾਈ ਕਦਾ ਕਰਨ ਪੈਰ ਪੈਰ ਪਿਆ ਨੇ ਕਰਮਬੰਧ ਸੰਤੋਖ ਆ ਧਾਂਜੋ ਬੰਧ ਰਣਾਮ ਬਾਬਾ ਹੋਰ ਪੈਨਨ ਖੁਸ਼ੀ ਖੁਆਰ ਜਿੱਤ ਪੈ ਦੇ ਦਨ ਪੀੜੇ ਮਨ ਵਿੱਚ ਲੋ ਵਿਕਾਰ ਹਾਓ ਘੋੜੇ ਸਭਾ ਕਰ ਸੋਨੇ ਸਗ ਪੂਜਨ ਤੇਰੀ ਵਾਰ ਤਰਕਸ ਤੀਰ ਕਮਾਣ ਤਾਂ ਸਾਂਗ ਤੇ ਗਬੰਧ ਦੁਣਤਾ ਗੁਣਦਾਤ ਵਾਜਾ ਨੇ ਜਗ ਪਤ ਸਿਉ ਕਰ ਪ੍ਰਗਟ ਕਰਮ ਤਾਂ ਮੇਰੇ ਜਾਤ ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ ਜਿੱਤ ਚੜੀਏ ਤਨ ਪੀੜੀਏ ਮਨ ਵਿੱਚ ਲੈ ਵਿਕਾਰ ਹਾਓ ਘਰ ਮੰਦਰ ਖੁਸ਼ੀ ਨਾਮ ਕੀ ਨਿਤਰ ਤਰੀ ਪਰਿਵਾਰ ਹੁਕਮ ਸਹਿਤ ਭਾਵ ਸੀ ਉਹ ਰਾਖਣ ਬਹੁਤ ਉਪਾਰ ਨਾਨਕ ਸੱਚਾ ਪਾਤਸ਼ਾਹ ਭੂਸ਼ਣ ਕਰੇ ਵਿਚਾਰ ਸੀ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਸ ਉੱਤੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ ਹਾਓ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਰਤਨਾ ਕੀ ਲੋ ਸਾਗਰ ਵਾਸਤਨ ਸਾਸ ਅੜਸੜ ਦੀ ਕਿਆ ਮੁੱਖ ਕਾ ਮੁੱਖ ਟਿੱਕਾ ਤਿਤ ਘਟ ਮਤ ਵਿਗਾਸ ਉਤਮ ਸਲਾਹਨਾ ਸਤਨਮ ਗੁਣ ਸਾਸ ਬਾਬਾ ਹੋਰ ਮਤ ਹੋਰ ਹੋਰ ਜੈਸੇ ਵੇਰ ਕਮਾਈ ਕੂੜੀ ਕੂੜਾ ਜੋ ਰਹਾ ਪੂਜ ਲੱਗੀ ਪੀਰ ਆਖੀ ਸੰਭਲੇ ਸੰਸਾਰ ਨਾ ਸੁਦਾ ਆਪਣਾ ਹੋਏ ਸਮਾਰ ਜਾਂ ਪਤ ਲੇਖੇ ਨਾ ਪਵੇ ਤਾਂ ਸਭਾ ਪੂਜ ਗੁਵਾਰ ਜਿਨ੍ਹ ਕੋ ਸਤਿਗੁਰ ਥਾਪਿਆ ਮੇੜ ਨਾ ਸਕੇ ਖੋਏ ਹੁਣ ਅੰਦਰ ਨਾਮ ਨਿਧਾਨ ਹੈ ਨਾਮ ਪ੍ਰਗਟ ਹੋਏ ਨਾ ਪੂਜੇ ਨਾ ਮੰਨੇ ਅਖੰਡ ਸਦਾ ਸਾ ਸੋਏ ਲਾਈਏ ਤਾਂ ਜੋ ਕਿ ਹਾਂ ਹੋਏ ਜਲੀਆਂ ਸਭ ਸਿਆਣ ਬੈਠੀ ਜਲੇ ਰੋਏ ਨਾਨੂ ਨਾਮ ਸੁਸਾਰੀ ਦਲਗਿਆ ਕੋਏ ਸਿਰਾਗ ਮਹੱਲਾ ਪਹਿਲਾ ਗੁਣਵੰਤੀ ਗੁਣਵੰਤ ਰਿਆ ਗੁਣਵੰਤੀ ਝੂਰ ਜੋ ਲੜਾ ਕਾਮਣੀ ਨਾ ਮਿੜੀ ਭਰਪੂਰ ਨਾ ਬੇੜੀ ਨਾ ਤੁਰੜਾ ਨਾ ਪਾਈ ਭਰਪੂਰ ਦੂਰ ਮੇਰੇ ਠਾਕੁਰ ਪੂਰੇ ਤਖਰ ਰੋਲੇ ਗੁਰੂ ਪੂਰਾ ਜੇ ਕਰੇ ਪਾਈ ਸੱਚ ਤੁਰਹਾਓ ਪ੍ਰਭ ਹਰਿਮੰਦਰ ਸੋਨਾ ਤਿਸ ਮਨ ਗੁਲਾਲ ਮੋਤੀ ਹੀਰਾ ਨਿਰਮਲਾ ਖੰਜਨ ਗੁਰ ਸਾਲ ਬਿਨ ਪੌੜੀ ਗੜਕਿਓ ਚੜੋ ਗੁਰੂ ਗੁਰੂ ਹਰ ਧਿਆਨ ਨਿਹਾਲ
ਗੁਰ ਪੌੜੀ ਬੇੜੀ ਗੁਰ ਗੁਰ ਤੁਲਾਰ ਨਾ ਗੁਰ ਸਰਦਾ ਗੁਣਾ ਤੋ ਬਹੁਤ ਗੁਰੂ ਤੇ ਵਿਦਰਿਆ ਜਿਤ ਪਾਵਿਤ ਰਿਆ ਸਸ ਨਾਮ ਜਾ ਪੂਰੋ ਪੂਰੋ ਆਕੇ ਪੂਰੇ ਦੁਖ ਨਿਵਾਸ ਪੂਰੇ ਧਨ ਸੁਹਾਵਣੇ ਪੂਰੇ ਆਸ ਨਿਰਾਸ ਨਾਨਕ ਪੂਰਾ ਜੇ ਮਿਲੇ ਕਿਉਂ ਕਾਟੇ ਗੁੰਤਾ ਸਿਰਾ ਮਹਲਾ ਪਹਿਲੇ ਆਓ ਭੈਣੇ ਗੱਲ ਮਿਲੇ ਅੰਗ ਸਹਿਲਣੀ ਆ ਮਿਲ ਗਏ ਕਰੇ ਕਹਾਣੀ ਸਿਮਰੰਤ ਕੰਦਗੀਆਂ ਸਾਚੇ ਸਾਹਿਬ ਸਾਹਿਬ ਗੁਣ ਆਓ ਗੁਣ ਸਭ ਸਾਹ ਕਰਤਾ ਸਭ ਕੁਛ ਤੇਰੇ ਜੋ ਰੇ ਸਭ ਜਿਹਾ ਵਿਚਾਰੇ ਜਾਂ ਤੂੰ ਅੱਗੇ ਹੋ ਰਹਾ ਜਾਇ ਪੁੱਛੋ ਸੁਹਾਗਣੀ ਤੁਸੀਂ ਰਹਿਆ ਕਿੰਨੀ ਗੁਣੀ ਸਾਹਿਬ ਸੰਤੋਖ ਸੰਗਾਰਿਆ ਬਿੱਠਾ ਬੋਲਣੀ ਫਿਰ ਸਾਲੂ ਤਾ ਸੁਨੇਹ ਚਕੁਰ ਕਿਸ਼ਵ ਸੁਨੇ ਕੀਤੀਆਂ ਤੇਰੇ ਕੁਦਰਤੀ ਕਿਰਪ ਤੇਰੀ ਦਾਤ ਸਹਿਤ ਤੇਰੇ ਜੀਵ ਜਨ ਸੁਕਰੇ ਦਿਨ ਰਾਤ ਕੀਤੇ ਤੇਰੇ ਰੂਪ ਰੰਗ ਕੀਤੇ ਜਾ ਜਾਤ ਸੱਸ ਮਿਲੇ ਸੱਸ ਉਪਜੇ ਸੱਸ ਮਿਲੇ ਸੱਸ ਮਾਏ ਸੁਰ ਤੋਂ ਪਾ ਦੋ ਗੋਇਆ ਗੁਰੂ ਪਤਨੀ ਪਿਓ ਖਾਏ ਨਾਨਕ ਸੱਚਾ ਪਾਤਸ਼ਾਹ ਪਹਿਲੇ ਮਿਲਾ ਸ਼੍ਰੀ ਰਾਗ ਮਹਲਾ ਪਹਿਲੇ ਭੁਲੀ ਭਲੀ ਸਰੇ ਜੇ ਉਭਰੇ ਹੋਮ ਮਿਗਲਾ ਦੋ ਫਿਰ ਜਾ ਕੇ ਸਭ ਕੁਲ ਕਾਵੇ ਸਭ ਕੁਲ ਤਿਆਗੀ ਬਾਦ ਸੱਚਾ ਵੇ ਬੁਲਾ ਮਨ ਦੇ ਹੱਸ ਮਿਲੇ ਪੁਜਾਏ ਨਿਰਭੈ ਵਿਨ ਨਿਰਭਉ ਕਿਉਂਦੀ ਹੈ ਗੁਰੂ ਸਭ ਸਮਾਏ ਰਹਾਏ ਕਾ ਆਖਣੇ ਆਏ ਕੇਤਾ ਆਖਣੇ ਆਖੇ ਆਖਣ ਤੋੜ ਨਾ ਹੋਏ ਮੰਗਣ ਵਾਲੇ ਖੇਤਰੇ ਦਾ ਤੱਕ ਇਹ ਖੁਸ਼ ਹੋਏ ਜਿਸ ਕੇ ਜੀ ਪੁਰਾਣਾ ਦਿਆ ਮਨ ਵਸਾਈ ਮਨੁ ਸੇ ਸੁਖ ਹੋਏ ਜਗ ਸੁਪਣਾ ਬਾਜੀ ਬਣੀ ਖਿਣ ਮੈਂ ਖੇਲ ਗਲਾਏ ਸੰਜੋਗ ਮਿਲੀ ਜਾ ਸੇਵਨ ਜੋਗ ਉੜ ਜਾਏ ਜੋ ਤਿਸ ਬਾਣਾ ਸੋਤੀ ਅਵਣ ਘਣਾ ਜਾਏ ਗੁਰਮੁਖਾ ਸੁਸਾਏ ਸਤਿ ਸੁਜਰਾਸ

ਕਿਉਂ ਗੁਰਬਿਨ ਤਿਲਕੀ ਝੂੜ ਸੀ ਸਹਿਜ ਮਿਲਿਆ ਸੁਖੋ ਨਿਜ ਕਰ ਮਹਿਲ ਬਿਜਾਣੀ ਨਿਦਰ ਕਰੇ ਮਲਦੋਏ ਬਿਨ ਗੁਰ ਮਹਿਲ ਉਤਰੇ ਬਿਨ ਹਰ ਪੇ ਗੁਰਵਾਸ ਖੁਸ਼ ਵਿਚਾਰੇ ਉੱਠ ਗਿਆ ਸੇ ਨਾਨਕ ਦੇ ਦੁਖਾਈ ਤਾਂ ਹੋ ਤਾਂ ਪਏ ਹਸੂਲ ਹਰੇ ਤਾਰ ਜਸ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਗ ਜਿਵੰਦ ਹਕ ਨੇ ਮੁੱਠੀ ਦੂਜੇ ਪਾਏ ਕਲਰ ਕਰੀ ਕੰਚ ਵੈਣ ਘਰਟਾ ਪਾਏ ਬਿਨ ਸਭ ਦੇ ਸੁਖਨਾ ਥੀਏ ਬਿਨ ਫਿਰ ਬਿਨ ਦੁਗਣ ਪਾਏ ਮੁੰਦੇ ਪਿਰਬਣ ਕਹਿ ਸਿੰਗਾਰ ਦਰ ਘਰ ਟੋਈ ਨਾਲ ਦਰਗਜ ਗੁਆਰ ਹਵਾ ਫਜ਼ਾਨ ਭੁੱਲੇ ਵੱਡਾ ਸੱਚਾ ਵੜ ਕਿਸਾਨ ਪਹਿਲਾ ਧਰਤੀ ਸਾਧ ਕੇ ਸਤਨਾਮ ਗੁੰਦੈ ਦੇ ਦਾਨ ਨਿਰੋਣ ਦੂਜੀ ਨਾਮ ਏਕ ਕ੍ਰਮਪੁਰ ਨਿਸ਼ਾਨ ਸਿਰੇ ਗੁਰੂ ਕੋ ਜਾਣਾ ਜਾਣੀ ਕਹਿਤੀ ਸਤਸਾਰ ਅੰਦਰ ਨਾ ਵਿਸਾਰੇ ਮਨ ਕੰਦ ਗੁਆਰ ਆਉਣ ਜਾਣਾ ਸੋ ਜੋ ਕਈ ਮਰਜਨ ਮੇ ਹੋਏ ਗੁਆਰ ਸੰਦੋਰ ਜੋ ਆ ਚੰਦਨ ਬਹੁ ਬਣਾ ਖਾਣਾ ਨਾਲ ਕਪੂਰ ਜਿਤਨ ਕੰਦਨਾ ਵੀ ਤਾਂ ਸਭ ਡੰਬਰ ਕੂੜ ਸਭ ਰਸ ਬਹੁਤ ਸਭ ਸਿੰਘਾਂ ਵਿਕਾਰ ਜਬ ਤੱਕ ਸ਼ਬਦ ਨਾ ਸਭੇਦੀਏ ਕਿਉਂ ਸੋ ਹੈ ਗੁਰਦੁਆਰ ਨਾਨਕ ਸੁਣੀ ਦੇ ਡਰਾਵਣੀ ਜਾ ਜਗ ਚੋ ਜਾਏ ਭਾਵੀ ਵਿੱਚ ਵੀ ਧੂਣ ਸੋਗਾਏ ਪੰਜੇ ਰੁਣੇ ਦੁੱਖ ਦੂਜੇ ਪਿੰਛੇ ਦੂਜੇ ਖਾਏ ਮੁੜੇ ਰਾਮ ਜਪੋ ਗੁਣ ਸਾਰੇ ਹੋਮੇ ਮਤਾ ਮੋਣੀ ਸਭ ਮੁੱਠੀ ਅੰਕਾਰ ਹਾਵ ਜਿਨੀ ਨਾਮ ਸਾਰੇ ਕੁਝ ਜੀ ਕਰ ਲਾਗ ਤੂਲ ਦੇਵਤਾ ਲਾਗੇ ਬਸ ਮੰਦਰ ਦੀ ਨਾਗ ਗੁਰ ਆਖੇ ਸੁਭਰੇ ਹੋਰ ਮੁੱਠੀ ਦਿੰਦੇ ਠੱਗ ਮੋਈ ਪ੍ਰੀਤ ਬਿਹਾਰ ਗਿਆ ਮੋਹ ਵਰ ਵਿਰੋਧ ਸਕੋ ਮਤੋਂ ਮਾਏ ਕ੍ਰੋਧ ਕਰਮ ਮਿਲੇ ਸਤ ਪਾਏ ਗੁਰਮੁਖ ਸਾ ਨਿਰੋਧ ਸੱਚੀ ਕਰੇ ਸਤ ਮਿਲੇ ਗੁਰਮੁਖ ਪੱਲੇ ਪਹਾਏ ਨਸੁਨ ਅਰਜੁਨੇ ਨਾਮ ਮੇਰੇ ਨਾਮ ਨਜਾਏ ਨਾਨਕ ਦਰ ਪ੍ਰਧਾਨ ਸੋ ਦਰਗੇ ਪੈਦਾ ਜਾਏ ਸ੍ਰੀ ਰਾਗ ਮਹੱਲਾ ਤਨ ਜਲ ਬਲ ਮਾਟੀ ਵਿਆਉਣ ਵਾਲੇ ਮੋਹਣ ਪੂਰੇ ਔਗੁਣ ਫਿਰ ਲਾਗੂ ਜੈ ਪੂਰ ਜਾਵੇ ਤੂਰ ਹੈ ਬਿਨ ਸਭ ਦੇ ਪਰਮਾਇ ਤੂੰ ਤੜਵੇ ਪੂਰੇ ਮੰਡ ਸ਼ਤਰ ਲਾਏ ਜਿਹਨੂੰ ਗੁਰਮੁਖ ਨਾਮ ਨਾ ਪੂਜਿਆ ਮਰਦ ਮੈਂ ਆਵੇ ਜਾ ਰਿਹਾ ਤਨ ਸੱਚਾ ਸੁਭਾ ਕੇ ਜਿਸ ਮੈਂ ਸੱਚਾ ਨਾਮ ਪਾਏ ਸੱਚ ਰਾਤੀ ਤੇਰੀ ਜੇ ਸਾ ਸੁਆ ਸੱਚ ਹਾਲੇ ਪਾਉਣ ਪਾਵੇ ਤਾਲ ਸੱਚ ਦੇ ਪਾਉਣ ਫਿਰ ਪਾਉਣੇ ਜਲ ਹੋਏ ਜਲ ਤਿਰਵਣ ਸਾਜਿਆ ਕੁੜਕੜ ਜੋ ਸਮੋਏ ਨਿਰਮਲ ਮਹਿਲਾ ਤਾਂ ਥੀ ਹੈ ਸਭ ਰਤੀ ਪਦ ਹੋਏ ਇਹ ਮਨ ਸਾ ਸੰਤੋਖ ਨਦਰ ਕਰੇ ਤਿਸ ਮਾਹੇ ਪੰਚ ਭੂਤ ਬੈਸ ਸੱਚ ਪੈ ਰਤੀ ਜੋ ਸੀ ਮਨ ਮਾਹੇ ਨਾਨਕ ਆਓ ਗੁਣ ਵਿਸਰੇ ਗੁਰਾ ਕੇ ਪਾਪਾ ਸ੍ਰੀ ਰਾਗ ਮਹੱਲਾ ਪਹਿਲਾਂ ਨਾਨਕ ਮੇਰੀ ਸਜਗ ਤਰੀ ਗੁਰੂ ਵਿਚਾਰੇ ਕਿਹਾ ਜਾਏ ਪੂਰ ਪਰੇ ਅੰਕਾਰ ਮਨ ਮਰਤੀ ਬੁੱਢੀ ਮਤੀ ਬੁੱਢੀ ਆ ਗੁਰੂ ਸਭ ਸੁਧਾਰ ਗੁਰ ਬਿਨ ਕਿਉਂ ਸੁਤਰੀ ਸੁਭਾਏ ਜੋ ਭਾਵ ਤੂੰ ਰਾਖ ਤੂੰ ਮੈਂ ਹੁਣ ਦੂਜਾ ਕੋਈ ਰਹਾ ਅੱਗੇ ਦੇਖੋ ਡਹਿ ਜਲੇ ਪਾਛੇ ਹਰੰਗੂਰ ਜਿਸ ਤੋਂ ਵਿੱਚ ਜਿਸ ਤੋਂ ਵਿੱਚ ਕੜਕੜ ਸੁਰੂਰ ਆਪੇ ਮੈਨੂੰ ਮਿਲਾਵੀ ਸਾਚੇ ਮੈਂ ਹਦੂਰ ਸਾਹਿਬ ਸਾਹਿਬ ਤੂੰ ਸੰਭਲਿਆ ਕਦਨ ਵਿਸਰਿਓ ਜੋ ਜੋ ਸਾਹਿਬ ਮਨ ਸਹਿ ਗੁਰਮੁਖ ਅੰਮ੍ਰਿਤ ਪਿਓ ਮਨ ਤਨ ਤੇਰਾ ਤੋ ਤਨੇ ਗੁਰੂ ਨਿਵਾਰ ਸੁਣਿਆ ਜਿਨੇ ਜਾਗ ਦੁਬਾ ਤ੍ਰਿਗੁਣ ਕਰ ਕਾਰ ਗੁਰੂ ਜਾਣ ਕਿਉਂ ਜਾਣੀਏ ਮਨ ਕੰਧ ਕੁਆਰ ਘੜ ਘੜ ਜੋ ਨਿਰੰਤਰੀ ਪੂਜੇ ਗੁਰੂ ਅਨੁਸਾਰ ਗੁਰਮੁਖ ਜਿਨੀ ਜਾਣਿਆ ਤਿੰਨ ਕੀਤੇ ਸਵਾਸ ਸੱਚੇ ਸੇਤੀ ਰਾਣੇ ਸੱਚੇ ਗੁਣ ਪ੍ਰਕਾਸ ਨਾਨਕ ਨਾਮ ਸੁਣੋ ਕਿ ਅੱਜ ਗੁਣ ਪ੍ਰਕਾਸ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਹੈ ਜਬ ਲਗ ਸਾਵਤ ਕਹਿੰਦੇ ਬਿਨ ਗੁਣ ਕਾਮਨਾ ਆਵੇ ਢੈਠੇ ਹੀ ਤਨ ਕਹੇ ਮੇਰੇ ਮਨ ਲੈ ਲਾ ਚਰਨਾ ਲੈ ਲਾ ਕਰ ਜਾਏ ਗੁਰੂ ਖਸਾ ਨਾਮ ਸਲੈ ਨਿਹਮ ਨਿਵਰੀ ਪਾਇਰਾ ਸੁਣ ਸੁਣ ਗਣਨ ਗੰਡੀ ਅਲੇ ਖੁੜ ਗੁਜੇ ਭਾਰ ਤਿਸਨਾ ਜਗਲੀ ਹੋਮੇ ਰੋਗ ਕਾਰ ਹੋਵੇ ਪ੍ਰਵਾ ਤੋਲਾ ਗੁਰੂ ਕਿਵੇਂ ਸਾਰੇ ਲਖ ਰਵੀ ਲਖ ਸਿਆ ਜੀ ਕਰੀ ਲਖਸ਼ ਪ੍ਰੀਤ ਮਿਲਾਪ ਬਿਨ ਸੰਗ ਸਾਧਨ ਤਰੇ ਪੀਏ ਬਿਨਾਂ ਦੇ ਸੰਤਾਪ ਹਰ ਜਪ ਜੀ ਛੁਟੇ ਗੁਰੂ ਚਿੰਨੇ ਆਪ ਤਨ ਮਨ ਗੁਰੂ ਭੈ ਵਿੱਚ ਮਨ ਸੇਰ ਦਿਨ ਮੰਦੀ ਆ ਸਿਰ ਨਾਲ ਏ ਤ੍ਰਿਗੁਣ ਕੋਟ ਨੋਲਿਆ ਸੋ ਗੁਰੂ ਕੋਇਓ ਕੋਈ ਨਿਹਾਲ ਏ ਸਭ ਗੁਰੂ ਮੇਰੇ ਮਿਲਾਏ ਨਾਮ ਸੋ ਗੁਰੂ ਨਾਲ ਸੀ ਦਾ ਮਹਲਾ ਮਰਨ ਕੀ ਚਿੰਤਾ ਨਹੀਂ ਜੀਵਨ ਕੀ ਨਿਯਤ ਆਸ ਤੂੰ ਸਰਬ ਜੀ ਪ੍ਰਭਾਲ ਦੁਰੇ ਲੇਖੇ ਸਭ ਵਿਰਾਸ ਕੋਰ ਮਾ ਅੰਤਰ ਗੁਰੂ ਗੁਰਮੁਖੋ ਵਸਾ ਜੋ ਭਾਤਨ ਰਜਾਸ ਜੀ ਸੋ ਜਾਮ ਤੁਮ ਮਾਨ ਅੰਤਰ ਲਾਗੀ ਜਲ ਬੁਝੀ ਪਾਇਆ ਗੁਰੂ ਗਿਆਨ ਅੰਤਰ ਕੀ ਵਜਾਨੀ ਗੁਰੂ ਮਿਲੇ ਸੰਗ ਉਤਾਰ ਮੋਹਿਆ ਜਿਤ ਕਰ ਜਾਈਏ ਤੇ ਦੀਵ ਦੇ ਅਮਰ ਮਾਰ ਅਨਸ਼ ਸੁਹਾਵਣੇ ਪਾਏ ਗੁਰੂ ਵਿਚਾਰ ਅਣਤ ਪਾਣੀ ਪਾਏ ਰਾਮ ਦੇ ਬਨਾਸ ਸਤਿਗੁਰੂ ਸੇ ਸਭੋ ਸਤਿਗੁਰੂ ਸੇ ਪ੍ਰਣਾਮ ਸੋ ਬਿਰਹਾਰ ਸਤਿਗੁਰ ਬਾਣੇ ਤਾਕੜ ਦੁਰਗੇ ਪ੍ਰਣਾਏ ਮੁਖ ਨਾਮ ਨਿਵਾਸ ਜੈ ਦੇਖਾ ਤਵ ਰਹੇ ਸ਼ਿਵ ਸ਼ਕਤੀ ਕਾ ਮੇਲ ਤ੍ਰੈਗੁਣ ਬੰਦੀ ਦੇਰੀ ਜੋ ਹੈ ਜਗ ਸੁਖੇਲ ਜੋ ਕਿ ਜੋ ਕੁਛੜੇ ਮਨੁ ਕਹਿਣ ਮੇਲ
मन बैरागी कर वसे सच व्रता होए ज्ञान महस हो गए बहुत गुणा होए नानक मन मार मेले गुणा हो श्री राम लगे यही मन मूर्ख लोभिया लोभिल कर खाने सुमन पीछे साखता दुर्मत आन जाने साधु सतगुरु जी मिले ता कई गुण लहान मन रे हूं मैं छोड़ कुमार हर गुरु सरवर से तू पावे दुर्गे मन रहा राम हम जब दिन सरात गुरु हर चन जाने सब सुगर सोगने संसम ज्ञान नित है सर्व सेविया सतगुरु जी नाम कु कर कुल कमाए गुरु दप दे बचाने परमे फुला दुखने न गुरु जन मार कर कुरहान मान मुख सोखना पाई है गुरमुख सुख सुभान है ते तन पाए सतगुरु गुरु प्रभान है हर सन गुरु सेवदा गुरु करने प्रदान नाम नाम सिरे कर्म से निशान सिरा कुमार एक दिन प्यारा विसरे रोग वडा मन माए क्यों दरके बुझाए जा हरन से मन माए गुरु मिलिए सुख पाई अगन मरे गुण माहे मन रे संग हुकुम सारे जिन किन को नाम नाम विसरे ते जिन मिले संसार रहा ज्योति मिले सुते सुरन जोग संसार में कट गए नाहि सहसा सोग गुरमुख सर मिलवे हर मन वसै मिले गुरु संजोग काया कामण जय गरीब हो गए भुगुण हार ते सुनो न कही जय जिसे चलन हार।

ਕੀਮਤ ਗਿਣਨ ਬਾਈ ਰੇ ਮਾਨ ਗੋਲੋ ਮੋਲੇ ਭਾਈ ਰੇ ਹਰ ਹੀਰਾ ਗੁਰਮਾਏ ਸਤਸੰਗ ਸਤਿਗੁਰ ਪਾਈਏ ਅਹਿਨ ਸਰ ਸਾਹਿਨ ਸਭ ਸਲਾਹ ਰਹਾ ਸੱਚ ਵਗਰਦਨ ਹਾਸਲ ਹੈ ਭਾਈ ਗੁਰੂ ਪ੍ਰਕਾਸ ਹੈ ਜੋਗਣ ਵਾਲੇ ਜਲ ਪਾਈ ਤੋ ਤਿਸ ਨਾ ਦਸ ਦਾਸ ਜਮ ਜੰਦਾਰਣ ਲੱਗੀ ਪਸੜ ਤਰੇ ਤਰੇ ਤਰਾਸ ਗੁਰਮੁਖ ਕੂੜ ਨ ਭਾਵੇ ਸੱਚ ਰਤ ਸੱਚ ਭਾਏ ਸਭ ਸਾਜਨ ਭਾਵੇ ਕੂੜੇ ਕੂੜੀ ਭਾਏ ਸੱਚ ਰਤ ਸਤਿਗੁਰ ਤੇ ਸਾਚਰ ਤੇ ਗੁਰ ਮੇਲਿਆ ਸੱਚੇ ਸੱਚ ਸਮਾਏ ਮਨ ਮੈਂ ਮਨ ਲਾਲ ਨਾਮ ਰਤਨ ਪਦਾਰਥੀ ਸੱਚ ਕਰਦ ਨਾਮ ਹੈ ਕੜ ਕੜ ਕਰ ਗੰਭੀਰ ਨਾਨਕ ਗੁਰੂ ਪਾਏ ਦੇ ਆਪਣੇ ਹਰੀ ਰਸੀ ਰਾਗ ਮਹਿਲ ਆਪਣੇ ਭਰਮੇ ਪਾਏ ਨਾ ਬੀਜੋ ਅਜ ਭਗਤ ਸੁੰਦਰ ਦੇਸ ਅੰਤਰ ਮਹਿਲ ਨਾ ਉਤਰੇ ਤ੍ਰਿਪੁਰ ਸੁੰਦਰ ਗਵੇਸ਼ ਹੋਰ ਕੀਤੇ ਭਗਤ ਨਾ ਹੋਵੇ ਬਿਨ ਸਤਿਗੁਰ ਕੋ ਵਿਦੇਸ ਮਨ ਰੇ ਗੁਰੂ ਕਮ ਨਿਵਾਰ ਗੁਰੂ ਕਾ ਗੁਣ ਸਹਿਓ ਮੈਂ ਤਿਸ ਨਾ ਮਾਰਹਾ ਮਨ ਮਾਨਕ ਮੋਲੇ ਰਾਮ ਨਾਮ ਪਦ ਪਾਏ ਮੇਰੇ ਸੰਗ ਸਤਸੰਗ ਦੇ ਹਰ ਪਾਏ ਗੁਰੂ ਖਰੜੇ ਬੁਲਾਏ ਆਉ ਗਿਆ ਸੁਖ ਪਾਏ ਮੇਰੇ ਸਲੇ ਸਤ ਸਮਾਏ ਜਿਨ ਹਰ ਹਰ ਨਾਮ ਨੂੰ ਚੇਤੇ ਉਸ ਆਉ ਗੁਣ ਆਵੇ ਜਾਏ ਜਿਸ ਸਤਿਗੁਰੂ ਭੁਖਣਾ ਭੇਟੇ ਉਸ ਭੋਜਨ ਭਜਨ ਸਾਏ ਇਹ ਮਾਨਕ ਜੀਉ ਨਿਰਮੋਲ ਹੈ ਇਉਂ ਕੋਟੀ ਮਿਲ ਜਾਏ ਜਿਨ ਸਤਿਗੁਰ ਰਸ ਮਿਲੇ ਸੇ ਪੂਰੇ ਭੁੱਖ ਪ੍ਰਦਾਸ ਸੁਜਾਨ ਹੈ ਗੁਰਮ ਭੋਜਨ ਲੰਘੀਏ ਲੱਦਰ ਗਏ ਪਤ ਪੁਰਾਣ ਨਾਨਕ ਤੇ ਮੁਕਜਲੇ ਤੁਮ ਜੇ ਸਭ ਨਿਸ਼ਾਨ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਕੁਰਵਣ ਜਾ ਰਹੇ ਵਖੜੇ ਸਮਾਲੇ ਤੈਸੀ ਵਸੂ ਦਾ ਜੈਸੀ ਨਿਭੇ ਨਾਲ ਅੱਗੇ ਸਭ ਸੁਦਾਣਾ ਜੈਸੀ ਵਸੂ ਮਾਲੇ ਭਾਈ ਰੇ ਰਾਮ ਕੋਚ ਥਲਾਏ ਹਰ ਜਸ ਵਖੜੈ ਚਲੋ ਸਭ ਦੇਖੇ ਫਤਿਆ ਰਹਾਉ ਜਿਨ੍ਹਾਂ ਰਸ ਨਾ ਸੱਚ ਕਿਉਂ ਤਿੰਨਾਂ ਸੁਖੋ ਹੋਏ ਖੋਟੇ ਵਣਜ ਮਨਸੀ ਮੰਦਨ ਖੋਟਾਏ ਫਾਹੀ ਫਾਥੇ ਮਿਰਗ ਜੋ ਦੁੱਖ ਨੂੰ ਲੋ ਹੈ ਖੋਟੇ ਪੋਤੇ ਨਾ ਪੋਏ ਤੈਨੂੰ ਹਰ ਗੁਰ ਦਰਸ਼ਨ ਆਏ ਖੋਟੇ ਯਾਦਨ ਪਾਵਰ ਖੁੜ ਨਸੀ ਖੋਏ ਖੋਟੇ ਖੁੜਕ ਮਾਮਲ ਗਏ ਆਪਣੇ ਖੋਏ ਨਾਨਕ ਗੁਣ ਸਮਝਾਏ ਗੁਰ ਕੇ ਸ਼ਬਦ ਸਲਾਹ ਰਾਮ ਨਾਮ ਨੂੰ ਤੇ ਆਭਾਰਨ ਪਰਮ ਤੇ ਨਾਲ ਹਰ ਜਬਲਾ ਹਯਾ ਗੁਣੇ ਨੇ ਫੋਰ ਮਨ ਮਾਸੀ ਰਾਗ ਮਹਲਾ ਪਹਿਲਾ ਕਰ ਦੂਜਾ ਧੰਨ ਜੋ ਗੁਣੇ ਫੋਰ ਡੜਾ ਨਾਠੀ ਦਿਨ ਚਾਰ ਭਗਵਨ ਕਿਹੜੇ ਪਾਸੇ ਹੋ ਪਾਸੇ ਢਲ ਟੋ ਮਨਹਾਰ ਰੰਗ ਮਾਣ ਲੈ ਪਿਆਰਿਆ ਜਾ ਜੋ ਬੁਨ ਹੁੱਲਾ ਦਿਨ ਥੋੜੇ ਥੱਕੇ ਪਿਆ ਪੁਰਾਣਾ ਚੁੱਲ ਰਹਾ ਸੱਜਣ ਮੇਰੇ ਰੰਗਲੇ ਜਸ ਤੇ ਜਰਾਨ ਬਿਵੰਜਾ ਡੂਮਣੀ ਰੂਹਾਂ ਚ ਨਿਵਾਣ ਕਿਨੇ ਸੁਨੇਹੀ ਕੋਰੀ ਆਪਣ ਕਿੰਨੀ ਸੋਏ ਲੱਗੀ ਆਵੇ ਸੋਹਰੇ ਨਿਤਨ ਪਿਆ ਹੈ ਨਾਨਕ ਸੁਤੀ ਬਾਈ ਹੈ ਜਨ ਵਰਤੀ ਸਨ ਗੁਣੋ ਗਵਾਈ ਕੰਠੇ ਗੁਣ ਚੱਲੀਆਂ ਸੁਰਗ ਮੰਦ ਪਹਿਲਾਂ ਕਰ ਦਿੰਦੇ ਆਪੇ ਰਸੀ ਆਵ ਰਸ ਆਪੇ ਰਾਵਣ ਆਰਾ ਪਿਓ ਚੋਲੜਾ ਪਿਓ ਉਤਾਰੇ ਰੰਗ ਤਾਂ ਮੇਰੇ ਸਾਹਿਬ ਰਵ ਰਿਹਾ ਭਰਪੂਰ ਹਾ ਆਪੇ ਮਾਸੀ ਮਾਸਲੀ ਆਪੇ ਪਾਣੀ ਜਾ ਲਿਆ ਆਪੇ ਪਾਓ ਜਾਣ ਮਨ ਕੜਾ ਪਿੰਦਰ ਲਾ ਲਿਆ ਰੰਗਲਾ ਸਕੀ ਮੇਰੇ ਲਾਲ ਨਿਤਰ ਸੁਭਾਗ ਨਿਧੀ ਹਮਾਰਾ ਹਾਲ ਪਰਣਵੇ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵਸ ਸ੍ਰੀ ਰਾਗ ਮਹਿਲਾ ਪਹਿਲਾ ਕਰਦੀ ਜਾਏ ਤਨ ਧਰਤੀ ਬੀਜ ਕਰਮਾ ਕਰੋ ਸਲ ਪਾਉ ਸਰੰਗ ਪਾਣੀ ਮਨ ਕਿਸਾਨ ਹਰੇ ਜਮਾਰੇ ਭਾਉ ਸੋ ਨਿਰਬਾਣੀ ਕਾਹੇ ਗਰਭ ਗਰਭ ਸਮੂੜੇ ਮਾਇਆ ਪਿਤ ਸੁੱਤ ਸਗਲ ਕਾਲ ਅਤਰ ਮਾਤਾ ਦਰੋਣ ਸੰਗ ਸਗਾਇ ਰਹਾ ਜੀ ਕੇ ਵਿਕਾਰ ਦੁਸ਼ਟ ਕਰ ਕਾਹੇ ਕਰੇ ਇਨ ਤਜਾਤਮ ਵਿਚਾਰ ਜਪਦਾ ਸੰਜਮ ਹੋ ਜਬ ਰਾਖੇ ਕਮਲ ਵਿਖੇ ਮਦ ਸਰਮਾਈ ਵੀ ਸਭ ਤਹਾਰੂ ਬਸਰੋ ਸੰਗ੍ਰਹਿ ਸੰਗ੍ਰਹਿ ਤੀਨ ਖੂੜਾ ਨਿਤ ਕਾਲ ਸਾਰੇ ਅੱਠ ਦਸ ਅੱਠ ਦਸ ਅਠਾਰਵੇਂ ਪਰਮ ਪ੍ਰੋਚੀਨ ਕਹੇ ਨਾਨਕ ਇੱਕ ਤਾਰੇ ਸ੍ਰੀ ਰਾਗ ਮਹੱਲਾ ਪਹਿਲਾ ਕਰ ਤੀਜਾ ਮਲ ਕਰ ਧਰਤੀ ਬੀਜ ਸ਼ਬਦ ਕਰ ਸਤ ਕੀ ਆਪ ਨਿਤ ਵੇਹੇ ਪਾਣ ਹੋਏ ਕਿਰਸਾਣੀ ਮਾਨ ਜਮਾਏ ਲੈ ਭਿਸ ਦੋ ਜਗ ਮੁੜੇ ਉਨਾ ਜਾਣੇ ਜਾਣੀ ਮਾਤ ਜਾਣ ਸਹਿਗਲ ਪਾਇਆ ਮਾਲਕ ਰਾਮਾ ਨੇ ਰੋਕੀ ਹੋਵੇ ਜਿਹਨੂੰ ਗੁਆਏ ਰਹਾਏ ਤਨ ਚੇ ਕੁੜੇ ਮਨ ਮਿੰਡ ਕੋ ਕਮਲ ਕੀ ਸਾਰਣੀ ਮੁੜ ਪਾਏ ਭਾਵਰ ਉਸਤਾਦ ਪੀਰਨੀ ਵਿਖਿਆ ਬੋਲੇ ਕਿਉਂ ਬੁਝ ਜਾ ਨੈ ਬੁਝਾਈ ਆਖਣ ਸੁਣਾ ਪਾਉਣ ਕੀ ਬਾਣੀ ਉਹਨਾਂ ਧਮ ਆਇਆ ਕਸਮ ਕਿ ਨਦਰ ਉਦਰਿਆ ਪਸੰਦ ਜੀ ਨੀ ਕਰੇ ਧਿਆ ਤੀਹੀ ਕਰ ਰੱਖੇ ਪੰਚ ਕਰ ਸਤ ਨਾਉ ਸਤਾਨ ਮਤ ਕਰ ਜਾਈ ਨਾਨਕਾ ਕਰਿਆ ਬਦਲਾ ਮਾਲਤਨ ਕਿਸਾਈ ਸੀ ਰਾਗ ਮਹੱਲਾ ਪਹਿਲਾ ਕਰ ਚੌਥਾ ਸੋਈ ਮੌਲਾ ਜਿਨੇ ਜਗ ਮੋਲੇ ਹਰੇਕ ਸੰਸਾਰ ਬਾਬ ਕਾਕਨ ਮੰਦਰ ਕਾਏ ਧਨ ਸਜਨ ਹਾਰ ਮਰਨਾ ਮੁੱਲਾ ਮਰਨਾ ਕੀ ਕਰਤਾ ਰੋਡੋ ਨਾ ਰਹਾਉ ਤਾਤੂ ਮੁੱਲਾ ਤਾਤੂ ਕਾਜੀ ਜਾਣ ਨਾਮ ਖੁਦਾਈ ਜੋ ਕੋ ਤੇਰੇ ਪੜਿਆ ਹੋ ਗੁਰੂ ਨੇ ਬਰੇ ਬਾਈ ਸੋਈ ਕਾਜੀ ਨੇ ਆਪ ਤੇ ਨਾਮ ਕੇ ਅਵਤਾਰ ਹੈ ਵੀ ਉਸ ਜਾਣ ਜਾ ਸੀ ਸਭ ਸਜਨ ਹਾਰੋ ਪੰਜ ਵਕਤ ਬਾਅਦ ਗੁਜ਼ਾਰੇ ਪੜੇ ਤੇ ਪੂਰਾ ਨਾ ਨਾਨਕ ਹੱਕੇ ਉਸ ਦਾ ਹੀ ਰਹਿ ਪੀਣਾ ਖਾਣਾ ਨਸ਼ੇ ਰਾਗ ਮਹੱਲਾ ਪਹਿਲਾ ਕਰ ਚੋ ਏਕ ਸਵਾਨ ਦੋ ਸਵਾਨੀ ਨਾਲ ਭਲਕੇ ਭਗਤ ਸਦਾ ਵਿਆਲ ਹੈ ਕੁੰਡ ਚੂੜਾ ਮਠਮਰਦਾਰ ਤੁਹਾਨੂੰ ਗੁਰੂ ਗ੍ਰੰਥ ਕਰਤਾਰ ਮੈਂ ਫਿਰ ਬਾਅਦ ਕੀ ਪਾਦਨ ਕੀਤਾ ਕਰਨੇ ਵਿਕਾਰ
ਹੋਂ ਬਿਗੜੇ ਰੂਪ ਨਾਮ ਕਰਤਾਰ, ਹੋਂ ਬਿਗੜੇ ਰੂਪ ਨਾਮ ਕਰਾ ਲੇ ਤੇਰਾ ਏਕ ਨਾਮ ਤਾਰੇ ਸੰਸਾਰ ਮੈਂ ਇਹਾ ਸੇ ਉਧਾਰ ਨਾਮ ਰਹਾ ਮੁਖਾ ਕੋ ਨਿੰਦਾ ਕੰਨ ਜਾਤ ਪਰ ਕਰਨ ਜੈ ਸਨਾਦ ਕਾਮ ਕ੍ਰੋਧਨ ਵਸ ਨਾਲ ਧਨ ਗੁਰੂ ਨਾ ਕਰਤਾ ਫਾਈ ਸੁਰਤ ਮੁੜਕੀ ਵੈਸ ਹੁਣ ਟਕਵਾੜਾ ਟੱਕੀ ਵੈਸ ਕਰਾ ਸੈਣਾ ਬਹੁਤਾ ਵਾਰ ਧਨ ਗੁਰੂ ਨਾ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਕੌਰ ਹੋਂ ਕਿਆ ਦੋ ਮੋਹ ਦੇਸਾਂ ਦੁਸ਼ਟ ਚੋਰ ਨਾਨਕ ਨੀਚ ਕੇ ਵਿਚਾਰ ਧਨ ਗੁਰੂ ਨਾ ਕਰਤਾ ਸਿਰਾ ਮਹਲਾ ਪਹਿਲਾ ਕਰ ਸੋ ਏਕਾ ਸੁਰਤ ਜਿਤ ਹੈ ਜੀ ਸੁਰਤ ਹੋਏ ਸੁਰਤ ਨਾ ਕੋਈ ਨਕੀ ਜੇਹੀ ਸੁਰਤ ਤਿਆ ਦਿਨਾ ਹਲੇਕੇ ਕੁਆਉ ਜਾਹ ਕਾਹੇ ਜੀ ਕਿਰਾ ਕਿ ਲੇਵੇ ਦੇਵੇ ਢਿਲਣਾ ਵੇ ਰਾਹ ਤੇਰੇ ਜੀ ਜੀਆਂ ਕਾ ਤੋਏ ਕਿਤ ਗੁੱਸਾ ਵਿਆਹ ਵੇ ਰਿਹਾ ਜੇ ਤੂੰ ਸਾ ਵਿਆਹ ਵੇ ਰਿਹਾ ਤੂੰ ਨਾ ਕਾ ਤੇਰੇ ਓਏ ਅਸੀਂ ਅਸੀਂ ਬੋਲ ਵਿਗਾੜ ਵਿਗਾੜੇ ਬੋਲ ਤੂੰ ਦਰਿੰਦਰ ਤੋਲੇ ਤੋਲੇ ਜਾ ਕਰਨੀ ਤਾਂ ਪੂਰੀ ਮਾਤਾ ਕਰਨੀ ਬਾਜੋ ਘੱਟੇ ਗੱਲ ਸੁਣਾਉਣ ਨਾਲ ਗਿਆਨੀ ਕਹਿ ਸੋਇਆ ਬਜਾਨੇ ਪੂਜੇ ਖੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗੇ ਪ੍ਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਤੁਰਦੇ ਆਪਦਾ ਨਾ ਬਿਨਾ ਮੈਂ ਮਸਲੀ ਕੇ ਸਿੰਦਰਾ ਜੈਜਾ ਦੇਖਾ ਤੈ ਤਾਂ ਤੂੰ ਤੂੰ ਚਮ ਸਿੰਘ ਹੂਠੋਰਾ ਨਾ ਜਾਣਾ ਮੈਂ ਹੁਣ ਜਾਣਾ ਜਾਲੀ ਜਾ ਦੁੱਖ ਲੱਗੇ ਤੂੰ ਦੇ ਸੰਭਾਲੀ ਰਹਾ ਤੂੰ ਪ੍ਰਗੁਰ ਜਨ ਮਜ਼ੂਰ ਹੈ ਜੋ ਕੁਛ ਤੇਰੇ ਹਧੂਰ ਹੈ ਤੂੰ ਦੇ ਕੰਮ ਕਿਰਪਾਓ ਤੇਰੇ ਕੰਮ ਨਾ ਤੇਰੇ ਨਾਏ ਤੇ ਜੇਤਾ ਦੇ ਦਿੱਤਾ ਖਾ ਵੀ ਇਹਦੇ ਨਾਲ ਹੀ ਕਦਰ ਨਾ ਨਾਨਕ ਵੀ ਕਹਿ ਨਾਨਕੇ ਨਾਨਕ ਕਹਿ ਵਿਚਾਰ ਅਰਦਾਸ ਜੀਵਨ ਸਭ ਤੇਰੇ ਪਾਸ ਆਪੇ ਨੇੜੇ ਦੂਰ ਆਪੇ ਆਪੇ ਮੰਜਵੇਂ ਆਣ ਆਪੇ ਵੇਖੇ ਸੁਣੇ ਆਪੇ ਕੁਦਰ ਕਰੇ ਜਹਾਨ ਜੋ ਤਿਸ ਭਾਵੇ ਨਾਨਕਾ ਹੁਕਮ ਸੋਈ ਪਰਵਾਨ ਸਿਰਾ ਮਲ ਪਹਿਲਾ ਕਰ ਸੋਤਾ ਕੀਤਾ ਕਾ ਕਰਮਣ ਮਾਨ ਦੇਵਨ ਹਰ ਕਿਆ ਦਾਨ ਭਾਵੇ ਦੇਣ ਦੇ ਸੋਏ ਕੀਤਾ ਕਿ ਕਰੈ ਕਿਆ ਹੋਏ ਆਪੇ ਸੱਚ ਭਾਵੇ ਤੇ ਸੱਚ ਅੰਦਾ ਸਕੱਚਾ ਸਕੱਚ ਨੇ ਕੱਚ ਰਹਾਓ ਜਾ ਕੇ ਰੁਕ ਰੁਕੇ ਰਾਓ ਜਿਹੀ ਧਾਤਿਆ ਤਿੰਨ ਆਓ ਫੁੱਲ ਭਾਓ ਫਲ ਲਿਖ ਲਿਖੇ ਵਾ ਵੀ ਜਾਵੇ ਖਾਏ ਕੱਚੀ ਕੰਧ ਕਚਾਵੀ ਜਰਾਸ ਨਾ ਵਾ ਤੂੰ ਨਿਸ਼ਕਾ ਸਾਧ ਨਾਨਕੇ ਆਣੇ ਰਾਜੇ ਨਾ ਵਿਨਾ ਸਵਾ ਸਿਰਾ ਮਹੱਲਾ ਪਹਿਲਾ ਘਰ ਪੰਜਵਾ ਆ ਛਲ ਛਲਾਈ ਨਾ ਚਲੇ ਨਾ ਘਾਓ ਘਟਾਲਾ ਕਰ ਸਕੇ ਜੋ ਸਾਹਿਬ ਰਾਖੇ ਤੁਰੇ ਜਿਵੇਂ ਸੇ ਸਿਲੋ ਬੀਗਾ ਜੀ ਉਟਲ ਪਲੇ ਪੈਨ ਤੇਲ ਦੇਵਾ ਕਿਉਂ ਜਲੈ ਰਹਾਓ ਪੋਥੀ ਪੌਰਾਣ ਕਮਾਈਏ ਪੋਟੀ ਤੈਨੂੰ ਪਾਈਏ ਸੱਚ ਬੁਝਣਾ ਜਲਾਈ ਬਿੰਤੇ ਤੇਲ ਦੀਵਾ ਕਿਉਂ ਜਲੇ ਕਰ ਚਰਨ ਸਾਹਿਬ ਤੁਮ ਰਹਾਓ ਇਸ ਨੂੰ ਅੱਗੇ ਬਾਣੀ ਸੁਖੋ ਸੇਵ ਕੁਮਾਰੀਆਂ ਸਭ ਦੁਨੀਆਂ ਆਪਣ ਜਾਣੀਆਂ ਵੀ ਦੁਨੀਆਂ ਸੇਵ ਕੁਮਾਰ ਇੱਧਰ ਰੁਕ ਕੇ ਵੈਸਣ ਪਾਈ ਕੌਣ ਬਾਲ ਉਡਾਈ ਸ੍ਰੀ ਰਾਮ ਮਹਿਲਾ ਤੀਜਾ ਕਰ ਪਹਿਲਾਂ ਕੌਂ ਕਰ ਸਤਿਗੁਰੂ ਪ੍ਰਸਾਦ ਹਾਂ ਸਤਿਗੁਰ ਸੇਵੇ ਆਪਣਾ ਇੱਕ ਮਨ ਇੱਕ ਚਿਤ ਪਾਏ ਸਤਿਗੁਰੂ ਮਨ ਕਾਮਨਾ ਤੀਰ ਦਰਸ਼ਨ ਦੇ ਪੁਜਾਏ ਮਨ ਜਿੰਦਿਆ ਫਲ ਪਾਵਰ ਭਾਵਨਾ ਜੋ ਚਸੂਲ ਪਾਏ ਨਾਉ ਧਿਆਏ ਨਾ ਮੰਗੇ ਨਾ ਮਿਸਾ ਸਮਾਏ ਮਨ ਮੇਰੇ ਹਰ ਸਾਥਿਕ ਜਾਏ ਜਿਨੀ ਗੁਰਮੁਖ ਚੱਕਿਆ ਸਜਰੇ ਸਮਾਏ ਰਾ ਜਿਨੀ ਸਭ ਕੁਛ ਸੇਵਿਆ ਤਿਨੀ ਪਾਏ ਨਾਮ ਧਾਨ ਅੰਤਰ ਹਰ ਰਵਰਿਆ ਚੁੱਕਾ ਮਨ ਮਾਨ ਹਿਰਦੇ ਗੁਣ ਵਰਗਾਸਾ ਇਲਾਕਾ ਸਹਿਤ ਆਨ ਮਨ ਨਿਰਗੁਣ ਹਰ ਰਵੇ ਹੇ ਆ ਪਾਏ ਨਾ ਸਰਗੇ ਮਾਨ ਸਭ ਕੁਛ ਸੇਵਣੇ ਆਪਣਾ ਤੇ ਨਵੇਂ ਰੜਿਆ ਸੰਸਾਰ ਹੋਮੇ ਮੁੰਦਾ ਮਾਰ ਕੇ ਹਰ ਕੇ ਅਵਤਾਰ ਹੋਂ ਤੈਨੂੰ ਕੋਈ ਵਿਹਾਰ ਨੇ ਜਿਨ ਨਾਮ ਹੀ ਲਗਾ ਪਿਆਰ ਸਹੀ ਸੁਖੀਏ ਚੋ ਜੁਗੀ ਜਿਨ੍ਹਾਂ ਨਾਮ ਕੁੱਟ ਪਾ ਪਾਰੇ ਗੁਰੂ ਮੇਲੇ ਨਾਮ ਪਾਈਏ ਚੁਕੇ ਮੋ ਵਿਆਸ ਹਰ ਸੇ ਤੀ ਮਨ ਰਵ ਰਿਹਾ ਕਰੀ ਮੈਂ ਉਦਾਸ ਜਿਨ੍ਹਾਂ ਹਰ ਕਾ ਸਾਹ ਦੇ ਆਇਆ ਹੋਂ ਤੈਨੂੰ ਬਲਾ ਹਾਰੇ ਜਾਸ ਨਾਨਕ ਨਦੀ ਪਾਈ ਸਤਨਾਮ ਗੁੰਦਾ ਸਿਰਾਗ ਮਹਿਲਾ ਤੀਜਾ ਬੋ ਭੇ ਪਾਉ ਪਰਮਾਈ ਮਨ ਹਿਰਦੇ ਕੁੱਟ ਕਮਾਏ ਹਰ ਕਾ ਮੈਲ ਨਾ ਪਾਵੇ ਜਸ ਮਾਲ ਵਿਸਤਾ ਮੈਂ ਸਮਾਏ ਮਨ ਰੇ ਗ੍ਰਹਿ ਮੈਂ ਉਦਾਸ ਸਤ ਕਰਣੀ ਕਰਨ ਸਤ ਸੰਜਮ ਕਰਨ ਸੋ ਕਰੇ ਗੁਰਮੁਖ ਹੋਏ ਪ੍ਰਭਾਸ ਰਹਾਓ ਗੁਰ ਕੇ ਸ਼ਬਦ ਮਾਣ ਨੇ ਜੀਤਿਆ ਗਦਮੁਕਤ ਕਰੇ ਮੈਂ ਪਾਏ ਹਰ ਕਾ ਨਾਮ ਦੇ ਸਤ ਸੰਗਤ ਫਿਰ ਮੇਲ ਮਿਲਾਏ ਜੇ ਲੱਖ ਇਸਤਰੀਆਂ ਭੋਗ ਕਰੈ ਨਾ ਗੁਣਾ ਕਮਾਏ ਮੈਨੂੰ ਸਤਿਗੁਰੂ ਸੁਖਣਾ ਪਾਵੇ ਫਿਰ ਜੁਣੀ ਪਾਏ ਹਰ ਹਾਰ ਖੰਡ ਜੁਣੀ ਬਹਿਰਿਆ ਗੁਰ ਚਰਨ ਜੇ ਲਾਏ ਤਿੰਨਾ ਬਿਚਰੇ ਸਿਰ ਤਿੰਨਾ ਤੁਮਾਏ ਜੋ ਪ੍ਰਮ ਪਾਵੇ ਸੋ ਧੀ ਅਵਰਣ ਕਰਨ ਜਾਏ ਨਾਨ ਜਾਂ ਨਾਨਕ ਜੀਵੇ ਨਾਮ ਲੈ ਹਰ ਦੇਵੋ ਸਹਿਜ ਸੁਭਾ ਸਿਰਾ ਮਹੱਲਾ ਤੀਜਾ ਕਰ ਪਹਿਲਾ ਜਿਸ ਕੀ ਸਰਕਾਰ ਤੁਸੀਂ ਸੋ ਕੋਏ ਗੁਰੂ ਘਰ ਕਮਾਉਣੀ ਸੱਚ ਕੜ ਪਰੋਏ ਅੰਤਰ ਜਿਸ ਕੇ ਸਾਥੋ ਸਹਿ ਸੱਚੇ ਸੱਚੀ ਸੋਏ ਸੱਚ ਮਿਲੇ ਸੇ ਨਾ ਵਿਛੜੈ ਤਿਨੀ ਕਰਵਾਸਾ ਹੋਏ ਮਾਇਰ ਮਾਨ ਮੇਰੇ ਰਾਮ ਮੈਂ ਹਰ ਬਣੇ ਅਰਣ ਕੋਏ ਸਤਿਗੁਰੂ ਸੱਚ ਪ੍ਰਭੂ ਨਿਰਮਲਾ ਸੋ ਮਿਲਾਵਾ ਹੋਏ ਰਹਾਓ ਸੋ ਮਿਲੇ ਸੋ ਮਿਲ ਰਹੇ ਜਿਸ ਨੂੰ ਆਪੇ ਲੈ ਮਿਲਾਏ ਦੂਜੇ ਭਾਏ ਕੋ ਨਾ ਮਿਲੇ ਫਿਰ ਫਿਰ ਆਵੇ ਜਾਏ ਸਭ ਮੈਂ ਇੱਕ ਵਰਤ ਇੱਕੋ ਰਿਹਾ ਸਮਾਏ ਜਿਸ ਨੂੰ ਆਪ ਦਿਆਲ ਹੋਏ ਸੋ ਗੁਰਮੁਖ ਨਾਮ ਸਮਾਏ ਪੜ ਪੜ ਪਨ ਜੋਤ ਕੀ ਵਾਕਰ ਸਾਰੇ ਪੰਥ ਬੁੱਧ ਭਵਨ ਬੁੱਝੇ ਅੰਦਰ ਵਿਕਾਰ
पारस पर से पारस हो जो तीजो समाए जिनको गुरु लिखे अजन सब गुरु मिले आए मन भुखा भुखा मत करे मत करे पुकार सबना करता सारे नानी गुरमुख बूझिए भाई मुख द्वार श्री राग महला तीजा जिनी सुन के मनिया तिना नी करवास गुरमति सलाह सलाह सच हर पाए कुंतास सब रथे स निर्भय हरि जास हृदय जिन के हर वसे तित कट मत है तित कट है प्रकाश मन मेरे हर हर निर्मल ध्याए दुर्मस्तक दिन को लिखे आस गुरु कृष ने बुलाया हर संत देखो नरकार ने पुरुष भरपूर गुरु जी ने पछाने से देख सदा हदूर जिन गुण तिन सद मन वसे गुण अंत्या दूर मन गुण ते बार बिना मरदे दूर मरदे चूर जिन सबद गुरु सुन मनिया तिन मन धैर सोए अन दिन भगती रत्या मन तन सिंह निर्मल होए कूड़ा रंग सुन का बिन सद गुरोए

ਜਿਹਨੂੰ ਗੁਰਮੁਖ ਹਿਰਦਾ ਸੋਚਦਾ ਹੈ ਸੇ ਤਿੰਨ ਤਾਏ ਹਰ ਗੁਣ ਗਾਵੇ ਹਰਨਤ ਪੜੇ ਹਰ ਗੁਣ ਗਾਏ ਸੁਮਾਏ ਨਾਨਕ ਤਿੰਨ ਕੀ ਸੁਣ ਗਏ ਤਿੰਨ ਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਾਏ ਲਿਵੜਾ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਕੁ ਨਾਮ ਦਿਆ ਗੁਰਮਤੀ ਵਿਚਾਰ ਤਿੰਨ ਕੁ ਮੁਕਤ ਉਜਰੇ ਤੇ ਸੱਚੇ ਦਰਬਾਰ ਹੋਏ ਅੰਮ੍ਰਿਤ ਪੀ ਵੈ ਸਦਾ ਸਦਾ ਸੱਚੇ ਨਾਮ ਪਿਆਰ ਭਾਈ ਰੇ ਗੁਰਮੁਖ ਸਦਾ ਪਦ ਹੋਏ ਹਰ ਹਰ ਨਾਮ ਤੇ ਆਏ ਮਲਹਮ ਕੱਢੋ ਤੋਏ ਰਹਾਵ ਮਾਨੁਕ ਨਾਮ ਜਾਣਨੀ ਬਿਨ ਨਾਵੇ ਪਤ ਜਾਏ ਸਭ ਦੇ ਸਾਹਮਣੇ ਆਵੇ ਲੱਗੇ ਦੂਜੇ ਬਾਅਦ ਵਿਸਤਾ ਕੇ ਕਿਹੜੇ ਪਹੁੰਚ ਵਿਸਤਾ ਸਿਵ ਵਿਸਤਾ ਮੈਂ ਸਮਾਏ ਤੈਨੂੰ ਕਹਾ ਜਨਮ ਸਫਲ ਜੋ ਚੱਲੇ ਸਤਿਗੁਰੂ ਖਾਏ ਕੁਲ ਉਧਾਰੇ ਆਪਣਾ ਧਨ ਜਨੰਦੀ ਮਾਏ ਹਰ ਹਰ ਨਾਮ ਤੇ ਆਈ ਜਿਸ ਨੂੰ ਕਿਰਪਾ ਕਰੋ ਤਾ ਜਿਨ ਗੁਰੂ ਨਾਮ ਤੇ ਆਏ ਸੁਭਾਵ ਕੁਆਏ ਅੰਦਰੋਂ ਬਾਹਰੋਂ ਨਿਰਮਲ ਸੱਚੇ ਸਸਮਾਏ ਨਾਨਕ ਆਏ ਸੇ ਪ੍ਰਵਾਨ ਹੈ ਜਿਨ ਗੁਰਮਤੀ ਅਰਧਿਆ ਸ੍ਰੀ ਰਾਗ ਮਹੱਲਾ ਤੀਜਾ ਹਰ ਭਗਤਾਂ ਅਰਧਨਾਸ ਗੁਰਪੁਰੇ ਵਿਚਾਰੇ ਹਰ ਨਾਮ ਸਲਾਹਣ ਸਦਾ ਸਦਾ ਵੱਖਰਾ ਹਰ ਨਾਮ ਉਧਾਰ ਗੁਰਪੁਰੇ ਹਰ ਨਾਮ ਦ੍ਰਿੜਾਇਆ ਹਰ ਨ ਭਗਤਾ ਤੁਰ ਭੰਡਾਰੇ ਪਾਈ ਰੇਸ ਮਨ ਕੋ ਸਮਝਾਏ ਮਨ ਆੜਸ ਕਿਆ ਕਰੈ ਗੁਰਮੁਖ ਨਾਮ ਤੇ ਰਹਾਓ ਹਰ ਭਗਤ ਹਰ ਕਾ ਪਿਆਰ ਹੈ ਜੀ ਗੁਰਮੁਖ ਰੇ ਵਿਚਾਰੇ ਪਾਖੰਡ ਭਗਤ ਨਾਵਾਰੇ ਸੋ ਜਨ ਲੈ ਨਾਨ ਲੈ ਜਿਸ ਅੰਤਰ ਵੇਗ ਵਿਚਾਰੇ ਸੋ ਸੇਵਕ ਹਰਿਆ ਕੇ ਜਿਆ ਹਰਿਆਵਰ ਹਰ ਕੇ ਵਿਤਾਰ ਧਨ ਮਨ ਸੋਵੇ ਅਗੇ ਧਰੇ ਹੋਮੇ ਵਿੱਚੋਂ ਮਾਰੇ ਧਨ ਗੁਰਮੁਖ ਸੋ ਪ੍ਰਵਾਨ ਹੈ ਜੋ ਕਦੇ ਜੇ ਕਦੇ ਆਵੇ ਹਾਰੇ ਕੁਨ ਮਿਲੇ ਤਾਂ ਪਾਈਏ ਮਿਨ ਕੁਨ ਪਾਣ ਜਾਏ ਲਕਸ ਰਾਸੀ ਗੁਰਮੁਖ ਦਰ ਸਦੇ ਜਿਸ ਮਿਲੇ ਸੋ ਮਿਲੇ ਹਰ ਮਾਏ ਨਾਨਕ ਗੁਰਮੁਖ ਕਰ ਪਾਇਆ ਸਦਾ ਹਰ ਨਾਮ ਸੁਮਾਏ ਸ੍ਰੀ ਰਾਗ ਮਹਿਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰਮੁਖ ਪੈ ਜਾਏ ਹੁਣ ਦਿਨੋਂ ਤੇ ਆਏ ਸੱਚ ਹਰ ਨਾਮ ਸੁਮਾਏ ਅੰਦਰ ਚੇ ਹਾਰ ਸੱਚ ਸਿਓ ਰਸਮ ਹਰ ਗੁਣ ਗਾਏ ਭਾਈ ਰੇ ਜਗ ਗੁਗੇ ਦੂਜੇ ਭਾਏ ਗੁਰਸਰਨ ਆਏ ਸੁਗਲ ਹੈ ਹੁਣ ਦਿਨ ਨਾਮ ਤੇ ਆਏ ਰਹਾਓ ਸੱਚੇ ਮਹਿਲਣ ਲੱਗੀ ਮਨ ਨਿਰਮਲ ਹਰ ਤੇ ਆਏ ਗੁਰਮੁਖ ਸਭ ਜਾਣੇ ਹਰ ਮੁਸਰਮ ਸਮਾਏ ਗੁਰ ਗਿਆਨ ਪ੍ਰਚੰਡ ਬੁਲਾਏ ਗਿਆਨ ਹੇਰਾ ਜਾਏ ਮਾਨੁਖ ਮਹਿਲੇ ਮਲ ਵਰੇ ਮੈਂ ਉਮੀਦ ਸੰਕਾਰ ਬਿਨ ਸ਼ਬਦ ਮਹਿਲ ਨਾ ਉਤਰੇ ਮਰਜਨ ਮੈਂ ਹੋਏ ਕੁਵਾਰ ਧਾਤਰ ਬਾਜੀ ਭਗਤ ਰਹੇ ਨਾਲ ਕੁਵਾਰ ਨਾ ਵਾਰੇ ਗੁਰਮੁਖ ਜਾ ਹਰ ਜਾ ਗੁਰਮੁਖ ਜਗ ਜਪਨ ਜਪ ਤਪ ਸੁਨਵੇ ਹਲਕੇ ਨਾ ਵਿਹਾਰੇ ਗੁਰਮੁਖ ਸਾਹ ਤੇ ਆਏ ਨਾਮ ਕਰਤਾਰੇ ਨਾਮ ਨਾਮ ਤੇ ਆਏ ਸਭਨਾ ਜੀਆਂ ਕਾ ਆਧਾਰ ਸ੍ਰੀ ਰਾਗ ਮਹਿਲਾ ਤੀਜਾ ਮਨ ਹੋਇਆ ਪਿਆ ਵੈ ਉਦਾਸੀ ਨਾ ਹੋਏ ਸ਼ਬਦ ਨਚਿਨੇ ਸਦਾ ਦੁੱਖ ਹਰ ਦਰ ਕੈ ਬਾਦ ਖੋਏ ਹੋਮੇ ਗੁਰਮੁਖਾ ਖੋਏ ਨਾਮ ਤੇ ਸੁਖੋਏ ਮੇਰੇ ਮਨ ਐਣ ਜ਼ਬੂਰਾ ਹੀ ਨਹੀਂ ਦਿਆ ਸਾ ਸਤਿਗੁਰੂ ਸੇ ਮੁਖ ਰੋਜੇ ਪਰ ਜੇ ਕਰੀ ਮੈਂ ਉਦਾਸ ਰਹਾ ਗੁਰਮੁਖਾ ਬਣਾਉਂਦੇ ਅਨੁਭਵ ਮਨ ਚਾਹੁੰਦੇ ਵੱਡੇ ਬਾਦਸ਼ਾਹ ਸੰਗਤ ਬਾਹਰ ਬਾਇਰ ਬਾਇਰ ਹਰ ਬਾਇਰ ਸਾ ਆਨੰਦ ਸੋ ਸਾਧੂ ਬੈਰਾਗੀ ਸੋਏ ਹਿਰਦੇ ਨਾਮ ਸਾਏ ਅੰਤਰ ਲਾਗ ਦਾਮ ਜਵਾਬ ਗੁਆਏ ਨਾਮ ਦਨ ਸੋਏ ਸਤਿਗੁਰੂ ਦੀ ਖਾਲਿਆ ਹਰਸ ਪਿਆ ਗਾ ਜਿਨਕੀ ਨੇ ਪਾਇਆ ਸਤਸੰਗਤੀ ਪੂਰੇ ਭਗਵੇ ਰਾਗੇ ਮਨੁੱਖ ਫਿਰੇ ਨਾ ਚਾਨੇ ਹਮੇ ਸਤਿਗੁਰੂ ਮਹਿੰਦਰ ਲਾਗ ਨਾਨਕ ਸ਼ਬਦ ਰਤੇ ਹਰ ਨਾਮ ਰੰਗਾਇ ਬਿਨ ਪੈ ਗਏ ਲਾਗ ਸੀ ਰਾਗ ਮਹੱਲਾ ਤੀਜਾ ਕਰੀ ਸੋਦਾ ਪਾਈ ਹੈ ਅੰਤਰ ਸਾਬਤ ਹੋਏ ਕਿਨ ਕਿ ਨਾਮ ਸੰਭਾਲੇ ਗੁਰੂ ਪਵੇ ਕੋਏ ਨਾਮ ਦਿਨ ਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਹੋਮੈ ਨਿੰਦਾ ਮਿੰਕਾਰ ਹਰ ਜਸਾ ਤੈ ਤੂੰ ਗੁਰਮੁਖ ਕੇ ਓੰਕਾਰ ਹਾਉ ਗੁਰਮੁਖਾਂ ਕਿਮ ਕੁਜਲੇ ਗੁਰਸਬਦ ਵਿਚਾਰ ਹਲਤ ਪਲਤ

ਸਦਾ ਕਰ ਕਿਰਪਾ ਮਿਲਾਏ ਨੇ ਹਰਿ ਨਾਮ ਸਿਮਣ ਆਏ ਪੋਤੇ ਜਿਨਕੇ ਪੁੰਨ ਹੈ ਦਿਨ ਸਤਸੰਗ ਮਿਲਾਏ ਭਾਈ ਰੇ ਗੁਰਮਤ ਸੱਚ ਸਮਾ ਸੱਚ ਰਹਾਓ ਸੱਚ ਸੱਚ ਕਮਾਵਨਾ ਸੱਚ ਸਭ ਮਿਲਾ ਰਹਾਓ ਜਿਨੀ ਨਾਮ ਛਾਣਿਆ ਤਿਨ ਟੋਲ ਜਾਓ ਆਪ ਛੋੜ ਚੜਨੀ ਲੱਗਾ ਚਲਾ ਤਿਨਕੇ ਭਾਈ ਲਾਹਾ ਹਰਾ ਨਾਮ ਮਿਲੇ ਸਹਿਜੇ ਨਾਮ ਸਮਾਏ ਬਿਨ ਗੁਰ ਮਹਿਲ ਨ ਪਾਏ ਨਾਮ ਸਤਿਗੁਰ ਸਤਗੁਰ ਲੋੜ ਜਿੰਦੂ ਪਾਈ ਪ੍ਰਗਟ ਹੋ ਸਤ ਸੋਏ ਅਸਰ ਸੰਗਾਰ ਸੁਖ ਸਹਿਜ ਭਵ ਸੋਹ ਜੇ ਸਤਿਗੁਰ ਜਾਣ ਕਰ ਜਾਣੇ ਤੇਹੋ ਜਿਹਾ ਸੁਖ ਹੋਏ ਸਹਿ ਸਾਮੂਲ ਨਾ ਪਵਲਾ ਜਿਨ ਕੋ ਨਾਮ ਗਏ ਜੋ ਮੂਰਤੀ ਸਤ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵੀ ਕਹਿ ਲੋ ਬਣ ਸੇਵਾ ਕਰੇ ਵਿੜਾ ਨੀ ਆਪਣਾ ਧਰਮ ਕਵਾ ਗਵਾ ਪੂਜੈ ਨਾਹੀ ਵਿਹਾਨੀ ਮਨ ਮੁਖੇ ਅੰਧ ਨ ਚੇਤ ਪਾਣੀ ਮੜ ਰੇ ਸਦਾ ਭਜੋ ਹਰ ਸਰਨਾਈ ਗੁਰ ਕਾ ਸ਼ਬਦ ਅੰਮ੍ਰਿਤ ਵਸੈ ਤਾ ਹਰ ਵਿਸਰਣਾ ਜਾਈ ਰਹਾ ਹੋਏ ਸਰੀਰ ਮਾਇਆ ਕਾ ਪੁੱਤਰਾ ਵੀ ਸੋਮੇ ਤੁਸੀਂ ਪਾਈ ਆਮ ਜਮਾਈ ਸਤਿਗੁਰ ਸੇਵ ਸਦਾ ਸੁਭਾ ਜੋਤੀ ਜੋਤ ਮਿਲਾਏ ਸਭ ਕੁਛ ਕੀ ਸੇਵਾ ਸੁਖਾ ਨੀ ਜੋ ਚਦੋਲ ਪਾਏ ਜਤ ਸਾ ਸਭ ਤਪ ਸਰੀਰਾ ਹਰ ਹਰਮਨ ਸਾਹ ਸਦਾਨੰਦ ਰਹਿੰਦਾਤੀ ਮੇਰੇ ਸੁਖ ਪਾਇਆ ਜੋ ਸਤਿਗੁਰੂ ਕੀ ਸਰਣਾਗਤੀ ਹੋ ਤਿੰਨ ਕਿਹਾ ਜਾਮ ਦਰ ਸੱਚੇ ਸੱਚੇ ਉੜੇ ਆਏ ਸਹਿਜ ਸਾ ਸੁਣਾਓ ਨਾਨਕ ਗੁਰੀ ਪਾਈ ਕਰਮ ਮਿਲੇ ਗੁਰਮੁਖ ਮੇਲ ਮਿਲਾ ਸ੍ਰੀ ਰਾਮ ਮਾਨੁ ਕਰਮ ਮਾਮ ਨੇ ਜੁਹਾਗ ਜੋ ਦਗ ਤੁਮ ਸੰਗਾਰ ਸਹਿਜੇ ਕਿਤਨੀ ਤਿੰਨੀ ਦੋ ਕੁਵਾਰ ਫਿਰ ਕਾ ਮਹਿਲ ਨਾ ਪਾਵੇ ਨਾ ਦੀ ਸੇ ਕਰਵਾਰ ਭਾਈ ਰੇਖ ਮਨਾਮ ਦੇ ਆਏ ਸੰਤ ਸੰਗਤ ਮਿੱਠਾ ਬੋਲੇ ਪੂਰੇ ਭਾਗ ਸਤਿਗੁਰ ਮਿਲੇ ਜਾ ਪਾਵੇ ਉਦੋਏ ਅੰਤਰੋ ਦੁੱਖ ਨੂੰ ਕੱਟੀਏ ਸੁਖ ਪ੍ਰਾਪਤ ਹੋਏ ਗੁਰ ਕੇ ਬਾਣੀ ਜੋ ਚਰਿਆ ਤੂੰ ਪਾਵੇ ਦੁੱਖ ਨ ਪਾਵੇ ਕੋਏ ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ ਸਹਿਜੇ ਪਾਵੇ ਖੋਏ ਜਿੰਨਾ ਪ੍ਰਾਪਤ ਨੂੰ ਪਿਆ ਹੂੰ ਮੈਂ ਵਿੱਚੋ ਕੋਏ ਨਾਮ ਕਰੂੰਗਾ ਨਾਮ ਤੇ ਆਈ ਸਤਿ ਮਿਲਾਵੇ ਜਾ ਵੀ ਰਜਾਣੇ ਆਪਣਾ ਤਨ ਮਨੇ ਕੇ ਦਰੇ ਸੁਆਗਣੀ ਕਰਮ ਕਮਾਮ ਦੀਆਂ ਸਹੀ ਕਰਮ ਕਰਿਆ ਸਹਿਜੇ ਸਤਿ ਮਿਲਾਵਟ ਸੱਚ ਉੱਠਿਆ ਦੇ ਭਾਈ ਰੇ ਗੁਰੂ ਕਿਆ ਨਾ ਹੋਏ ਬਿਨ ਗੁਰੂ ਭਗਤ ਨਾ ਪਾਏ ਜਿਲੋ ਚ ਸਭ ਕੋਈ ਲੱਖ ਸੁਰਾਸੀ ਫਿਰ ਪਿਆ ਕੰਮ ਦੂਜੇ ਪਾਏ ਬਿਨ ਗੁਰੂ ਨੀਂਦ ਨਾ ਆਵੇ ਦੁਖੀ ਰਹਿਣ ਖਾਏ ਬਿਨ ਸਭ ਦੇ ਫਿਰ ਨਾ ਪਾਈ ਫਿਰ ਤਾਂ ਜਨਮ ਗੁਆਏ ਹਾਂ ਹਾਂ ਕਰਤੇ ਸਭ ਜਗ ਫਿਰੀ ਮੇਰੀ ਪਿਆ ਹਾਂ ਹਾਂ ਕਰਤੇ ਸਭ ਜਗ ਫਿਰੀ ਨਾ ਤੁਨ ਸੰਗ ਨਾਲ ਹਿੰਦੀ ਨਾਮ ਚੇਤੀ ਸਭ ਕਾਲ ਸਤਿਗੁਰ ਮਿਲੇ ਧਨ ਪਾਇਆ ਹਰ ਨਾਮ ਰੇ ਸੰਭਾਲ ਨਾਮ ਤਸਨੇ ਮਿਲੇ ਸਤਿਗੁਰ ਕੈ ਸਹਿਜ ਸੁਭਾਏ ਮਨ ਤਨ ਸਾਤਾ ਰੰਗ ਸੁਰ ਸੁਨ ਸੁਨ ਸਾਏ ਨਾਨਕ ਰੰਗਣਾ ਉਤਰੇ ਜੋ ਹਰ ਤੁਰ ਛੁੱਟੇ ਲਾਏ ਸ੍ਰੀ ਰਾਮ ਮਹਿਲਾ ਤੀਜਾ ਕਰੋ ਕਿਰਪਾ ਕਰੇ ਭਗਤ ਕੀਜੇ ਬਿਨ ਗੁਰੂ ਭਗਤ ਨਾ ਹੋਏ ਆਪੇ ਆ ਮਿਲਾ ਜਿਦ ਨਿਮਲ ਹੋਏ ਸੋਈ ਹਰ ਜੋ ਸਾਚਾ ਸਾਚੀ ਬਾਣੀ ਸਭ ਮਿਲਾ ਹੋਈ ਪਾਈ ਰੇ ਭਗਤ ਜਿਨ ਕਾਏ ਜਗ ਪੂਰੇ ਗੁਰੂ ਕੀ ਸੇਵਨ ਕਿ ਨਿਮਰਤਾ ਜਨ ਗੁਆਰਾ ਆਪੇ ਜਗ ਜੀਵਨ ਸੁਖਦਾ ਤੇ ਆਪੇ ਹੁਣ ਰਹਿ ਜੀ ਜਿੰਦੇ ਚ ਆ ਕੇ ਵਿਚਾਰੇ ਕਿਹਾ ਕਿ ਵਕਤ ਨਾ ਗੁਰੂ ਕਾਪੇ ਦੇ ਉੱਡੇ ਆਪੇ ਸੇਵ ਕਰਾਏ ਤੇ ਮੁੱਲ ਪਾਉਣਾ ਚਲਦੇ ਨਾਲ ਜਾਈ ਸਤਿਗੁਰੂ ਕੇ ਸੇਵ ਗੁਣ ਜਾਣ ਪਾਏ ਆ ਤਿਸ ਦੀ ਕੀਮ ਨਾ ਪਾਏ ਹਰ ਪਰ ਸੁਖਾ ਮੀਤ ਪਰ ਮੇਰਾ ਅੰਤ ਸਖਾਏ ਆਪਣੇ ਮਨ ਚ ਕਹੇ ਕਹਾ ਏ ਬਿਨ ਗੁਰੇ ਆਪਣੇ ਜਾਏ ਹਰ ਜਦਾ ਦਾ ਭਗਤ ਉਚਲ ਕਿਰ ਕਿਰਪਾ ਮਨ ਸਾਏ ਨਾਮ ਸੋਭਾ ਸੁਰ ਦੇ ਪ੍ਰਭਾਵੇ ਗੁਰਮੁਖ ਦੇ ਉੱਡੇ ਆਏ ਸ੍ਰੀ ਰਾਗ ਮਹੱਲਾ ਤੀਜਾ ਧਨ ਜਨ ਨੀ ਜਿਣ ਜਾਣਿਆ ਜਾਇਆ ਧਨ ਪਿਤਾ ਪ੍ਰਧਾਨ ਸਤਿਗੁਰ ਸੇਵ ਸੁਖਾਇਆ ਚੁ ਗਿਆ ਕਮਾਨ ਦਰ ਸੇਵਨ ਸੰਤਨ ਖੜੇ ਪਾਨ ਗੁਣ ਧਾਨ ਮੇਰੇ ਮਨ ਏ ਗੁਰਮੁਖ ਧਿਆਏ ਹਰ ਸੋਏ ਗੁਰ ਕਾ ਸ਼ਬਦ ਮਨ ਵਸੈ ਮੰਦਰ ਨੂੰ ਕੋਈ ਰਾਵ ਕਰ ਕਿਰਪਾ ਆਇਆ ਗੁਰ ਸ਼ਬਦੀ ਸਲਾਏ ਰੰਗੇ ਸਾ ਸੁਆਇਆ ਸੱਚੇ ਸਾ ਸੁਣਾਇਆ ਮਿਲਣਾ ਵਿਛੜਦਾ ਜੋ ਕੁਛ ਕਰਨਾ ਸੁਕਰ ਹੈ ਆਪਣਾ ਕਰਨਾ ਜਾਏ ਵਿਚਰੀ ਵਿੱਚ ਨਾ ਮੇਲਿਆ ਸਤਿਗੁਰੂ ਪੰਨੇ ਪਾਏ ਆਪੇ ਕਾਰ ਕਰਾਏ ਸੇਵ ਨ ਕਰਨਾ ਜਾਏ ਤਨ ਮਨ ਰਤਾ ਰੰਗ ਸਿਰਕਾਰ ਨਾਨਕ ਮਿਲਾਏ ਨੇ ਪੂਰੇ ਸ਼ਬਦ ਪਾਰ ਸਿਰਤੀਜਾ ਗੋਬਿੰਦ ਗੁਣੀ ਧਾਨ ਰੰਦਨਾ ਪਾਇਆ ਜਾਏ ਪਤਨੀ ਪਤਨੀ ਨਾ ਪਾਈ ਹੈ ਹੋਮੇ ਵਿੱਚੋ ਜੈ ਸਤਿਗੁਰੂ ਮਿਲੇ ਮਾਇਆ ਸਤਪੈਰ ਚ ਆਪ ਸਿਮਣੇ ਆਏ ਭਾਈ ਰੇ ਗੁਰਮੁਖ ਪੂਜੇ ਖੋਏ ਬਿਨ ਬੂਜੇ ਕਰਮ ਕੁਮਾਵਨੇ ਜਮ ਪਦਾਰਥ ਖੋਏ ਰਾਵ ਜਿਨੀ ਚੱਕੇ ਤਿਨੀ ਸਾਦੇ ਆਏ ਆ ਬਿਨ ਜਾ ਕੇ ਪਰਮ ਭੁਲਾਏ ਮੇਰਾ ਸੱਚਾ ਨਾਮ ਹੈ ਕਹਿਣਾ ਕੋਈ ਨਾ ਜਾਏ ਪੀ ਬਥੂ

ਪੂਰਾ ਸ਼ਬਦ ਸਮਾਇਆ ਪੇ ਦਿਖਾਈ ਰੁਕਣ ਕਿਨ ਰਹਿ ਦੇਣ ਵਾਲ ਕੇ ਆਦਾਤ ਹੈ ਗੁਰਦੁਆਰੇ ਪਾਏ ਜਿਹਾ ਵਿਜੇ ਜਿਹਾ ਕਿਤਨ ਦਿਆ ਜਿਹੇ ਕਰਮ ਕਮਾਏ ਜਤ ਸਤ ਸੰਜਮਕ ਨਾਮ ਹੈ ਬਿਨਾ ਨਿਰਮਣਾ ਹੋਏ ਪੂਰੇ ਭਾਗ ਨਾਮ ਵਸੇ ਸਭ ਮਿਲਾਵਾ ਹੋਏ ਨਾਨਕ।

ਕੂੜ ਮੁਠੇ ਕੁੜਿਆਰ ਹੁਮ ਹਿਮ ਕਰਤਾ ਜਗ ਮੁਆ ਗੁਰੂ ਗੁਣ ਧਾਰ ਮਾਇਆ ਮੋਹ ਵਿਸਰਿਆ ਵਿਸਾਰਿਆ ਜੁਗਦਾ ਸੁਦਾ ਤਦਾ ਤਾਰ ਸਤਿਗੁਰੂ ਸੇਵੈ ਤਾਉ ਬਰਹਿ ਸਚ ਰਖੈ ਉਤਾਰੇ ਕਿਰਪਾ ਤੇ ਅਰ ਭਾਈ ਸਚ ਵਿਚਾਰ ਸਤਿਗੁਰ ਸੇ ਸਤਿਗੁਰ ਸੇ ਸਮਾਨ ਨਿਰਮਲਾ ਹੁਮ ਦਾ ਵਿਕਾਰ ਆਪ ਸੇਵ ਜੀਵ ਮਾਰੇ ਗੁਰ ਕੇ ਸਭ ਵਿਚਾਰ ਧੁੰਦਾ ਦਾ ਰਹਿ ਕੇ ਦਾਗਾ ਸਚ ਪਿਆਰ ਸਚਰਤੇ ਮੁਕੁਜਲੇ ਤੇ ਸੱਚੇ ਦਰਬਾਰ ਸਿਰਾ ਸਤਿਗੁਰੂ ਗੁਣਾ ਬਣਾਏ ਗੁਰੂ ਨਾ ਮੰਨਿਓ ਸ਼ਬਦ ਨਾ ਲਗੋ ਪਿਆਰ ਅਨਸਨਾਨ ਦਾਨ ਜਿਤਾ ਕਰੇ ਦੂਜੇ ਪਾਇਬ ਕੁਆਰ ਹਰ ਜੀਵ ਆਪਣੀ ਕਿਰਪਾ ਕਰੇ ਰੇਤਾ ਲੈ ਲੈ ਕੇ ਨਾਮ ਪਿਆਰ ਨਾਨਕ ਨਾਮ ਸਮਾਲ ਤੂੰ ਗੁਰ ਕੇ ਤਪਾ ਸਿਰਾ ਮਹਲਾ ਤੀਜਾ ਕਿਸ ਹੋ ਸੇਵੀ ਕਿਆ ਜਪ ਕਰੀ ਸਤਿਗੁਰੂ ਚੋ ਜਪ ਗੁਰੂ ਕਾ ਪਾਣਾ ਮਨ ਦੇ ਵਿੱਚੋਂ ਗਵਾਏ ਹਾ ਸੇਵਾ ਚਾਕਰੀ ਨਾਮ ਸੁਣ ਆਏ ਹੋਮੇ ਮਹੀ ਨਾਮੇ ਤੇ ਸੁਖਬਾਈ ਸਮਾਏ ਸੁਮੇਰ ਮੇਰੇ ਅੰਦਰ ਜਾਗਰ ਚੇ ਆਪਣੀ ਖੇਤੀ ਰਾਗ ਲੇ ਕੁੰਜ ਪੜੀ ਖੇਤ ਰਹਾਵ ਮਨ ਕੇ ਇੱਛਾ ਪੂਰੀਆਂ ਰਹਿਸ ਸਭ ਦਰਿਆ ਭਰਪੂਰ ਭੈ ਭਾਏ ਭਗਤ ਕਰੈ ਤਿੰਨ ਲਾਤੀ ਹਰ ਜੇ ਸਦਾ ਦੂਰ ਸੱਚੇ ਸ਼ਬਦ ਮਨ ਸਦਾ ਮਨ ਸਦਾ ਮਨ ਰਾਤਾ ਪ੍ਰਮ ਕੈ ਸਰੀਰ ਸੂਰ ਨਿਰਮਲ ਸਭ ਪਾਇਆ ਪਰ ਸੱਚਾ ਸੱਚਾ ਗੁਣ ਗਹੇ ਜੋ ਜਾਗੇ ਸੇ ਉਭਰੇ ਸੁਤੇ ਗਏ ਬਹਾਏ ਸੱਚਾ ਸੁਣ ਸਿਆਣੇ ਸੁਣ ਗਿਆ ਵਿਆਹ ਸੁਣੀ ਕਰ ਕਾ ਪਾਉਣਾ ਜੋ ਹੈ ਤੋ ਜਾਏ ਮਨ ਜਨਮ ਕਾ ਵਿਵਰਤਾ ਕੇ ਆ ਕਿਉਂ ਦੇ ਸਿਆ ਜਾਏ ਸਭ ਕੁਝ ਆਪੇ ਆਪ ਹੈ ਹੋਮੇ ਵਿੱਚ ਕਹਿ ਨ ਜਾਏ ਗੁਰ ਕੈ ਸ਼ਬਦ ਸਿਆਣੇ ਦੁੱਖ ਹੋਮੇ ਵਿੱਚੋਂ ਗਵਾਏ ਸਭ ਗੁਰ ਸੇਵਣੇ ਆਪਣਾ ਹੋਂ ਤਿਨ ਕੇਲਾ ਗੋਪਾਏ ਨਾਨਕ ਦਰ ਸੱਚੇ ਤਿਆਰ ਹੈ ਹੋਂ ਤਿਨ ਬਲਹਾਰੇ ਜਾ ਸਿਰਾ ਮਹਲਾ ਤੇਜ ਜਾ ਜੇ ਵੇਲਾ ਉਕਤ ਵਿਚਾਰੇ ਤੋ ਕਿਤੇ ਵੇਲਾ ਭਗਤ ਹੋਏ ਅਨਦਿਨ ਨਾਮੇ ਰਤਿਆ ਸੱਚੇ ਸੱਚੀ ਸੋ ਇੱਕ ਦਿਲ ਪਿਆਰਾ ਵਸਰੇ ਰਵੇ ਭਗਤ ਨੇ ਇਹ ਜੋ ਹੇ ਮਾਨ ਤਨ ਚਿੱਤਰ ਸੱਚ ਸਿਓ ਸਾ ਸੁਣ ਦਿੱਤਾ ਕੋਈ ਮੇਰੇ ਮਨ ਹਰ ਕਾ ਨਾਮ ਧਿਆਏ ਸੱਚੀ ਭਗਤਾਂ ਚੀਏ ਜਾਂ ਹਰ ਵਸੇ ਮਣੇ ਆਏ ਰਹਾਵ ਸੱਚੇ ਕੀਤੀ ਰਾਏ ਸੱਚ ਨਾਮ ਸੁਭਾਏ ਕੀਤੀ ਜਮੀ ਰਜਗਲੀ ਮੂਵਰ ਮਨੁਵਰ ਜਸ ਸੁਭਾਏ ਗੁਰੂ ਕਾ ਸ਼ਬਦ ਅੰਮ੍ਰਿਤ ਹੈ ਜਿਤ ਪੀਤੇ ਦਿਖ ਜਾਏ ਤਾਏ ਮਨ ਸੱਚਾ ਸਰਦਾ ਸੱਚੇ ਸਮਾਏ ਆਖਣ ਵੇਖਣ ਬੋਲਣ ਬੋਲਣਾ ਸਭ ਦੇ ਰਹਿ ਸਮਾਏ ਬਾਣੀ ਵਧੀ ਚੋ ਚੁਕੀ ਸੱਚੋ ਦਾ ਸੁਣਾਏ ਹੋਮੈ ਮੇਰਾ ਰਹਿ ਗਿਆ ਸੱਚ ਲੈ ਮਿਲਾਏ ਤਿਨ ਗੋ ਮਹਿਲਾ ਦੂਰ ਹੈ ਜੋ ਸੱਚ ਰਹਿ ਨਿਵਲਾਏ ਨਦਰੀ ਨਾਮ ਦੇ ਆਈਏ ਬਿਨ ਕਰਮ ਪਾਇਣ ਜਾਏ ਪੂਰੇ ਭਾਗਸਾ ਸੰਗਤ ਲਏ ਸਤਿਗੁਰੂ ਭਿੜੇ ਜਾਏ ਆਣ ਦਿਨ ਨਾਮੇ ਰਤਿਆ ਦੁੱਖ ਵਿਖਿਆ ਵਿੱਚੋਂ ਜਾਏ ਨਾਨਕ ਸ਼ਬਦ ਮਿਲਾਵੜਾ ਨਾਮੇ ਨਾਮ ਸਮਾਏ ਸੀ ਰਾਗ ਮਹੱਲਾ ਤੀਜਾ ਆਪਣਾ ਭੋਜਨ ਪਾਏ ਨੇ ਜਿਨ ਗੁਰ ਕਾ ਸ਼ਬਦ ਵਿਚਾਰ ਸਤਸੰਗਤੀ ਸਦਾ ਮਿਲ ਰਿਹਾ ਸੱਚੇ ਅਨੁਸਾਰ ਦੂਤਾ ਮਹਿਲ ਦੁਖਦਾ ਮਹਿਲ ਚੁਕਾਏ ਨੇ ਹਰ ਕੇ ਅਵਤਾਰ ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ ਮਨ ਮੇਰੇ ਹੋਮੇ ਮਹਿਲ ਪਰਨਾਲ ਹਰ ਨਿਰਮ ਸਦਾ ਸੋਏ ਨਾ ਸ਼ਬਦ ਮਿਲਾ ਜਬ ਮਿਲਾਓ ਸਵਾਰਨ ਹਰ ਹਾਵ ਸੱਚੇ ਸ਼ਬਦ ਮਨ ਮੋਹਿਆ ਪ੍ਰਗਿਆ ਪਿਲੇ ਮਿਲਾਏ ਅੰਦਿਨ ਨਾਮੇ ਰਤਿਆ ਜੋਤੀ ਜੋਤ ਸਮਾਏ ਜੋਤੀ ਪ੍ਰਭ ਰਾਵਦਾ ਬਿਨ ਸਤਿਗੁਰੂ ਪੂਜਿਆ ਪਾਏ ਜਿਨ ਗੁਰੂ ਲਿਖਿਆ ਸਤਿਗੁਰੂ ਭਿੱਟ ਦਿਨ ਆਏ ਬਿਨ ਨਾਮੇ ਸਭ ਡੂਮਣੀ ਦੂਜੇ ਭਾਈ ਖੁਆਏ ਤਿਨ ਘਣ ਜੀਵਦੀ ਦੁਖੀ ਰਹਿਣ ਵਿਹਾਏ ਭਰਮ ਭੁਲਾਉਣਾ ਅੰਦਲਾ ਤੇ ਸੁਣੇ ਫਿਰ ਹੋਇਆ ਵਿਜਾਏ ਨਦਰ ਕਰੇ ਤੇ ਪ੍ਰਭ ਆਪਣੀ ਆਪੇ ਲਏ ਮਿਲਾਏ ਸਭ ਕੁਛ ਸੁਣਦਾ ਵੇਖਦਾ ਕਿ ਮੁਕਰ ਪਾਇਆ ਜਾਏ ਪਾਪ ਪਾਪ ਕਮਾਉਂਦੇ ਕਿਸੇ ਪਾਪੇ ਵੀ ਵਜਾਏ ਸੁਖ ਨਦਰਣ ਆਵੇ ਮਨ ਕੁਝ ਨਾ ਪਾਏ ਜਿੱਥੇ ਵੇਖ ਜਿਸ ਵੇਖਾ ਦੇ ਸੋਈ ਵੇਖੈ ਨਾਨਕ ਗੁਰਮੁਖ ਪਾਇ ਸ੍ਰੀ ਰਾਗ ਮਹਲਾ ਤੀਜਾ ਬਿਨ ਗੁਰੂ ਨਾ ਟੁੱਟੇ ਓਮੇ ਪੀਣ ਜਾਏ ਗੁਰ ਸਹਿ ਗੁਰ ਪ੍ਰਸਾਦੀ ਮਨੁਸੈ ਨਾ ਮੇਰਾ ਸਮਾਏ ਗੁਰੂ ਸਭ ਦੀ ਹਰ ਪਾਈ ਬਿਨਾਏ ਸਭ ਦੇ ਭਰਮ ਬੁਲਾਏ ਮਨ ਦੇ ਨੀ ਕਰ ਵਾਸਾ ਹੋਏ ਰਾਮ ਨਾਮ ਸਲਾਹ ਤੂੰ ਫਿਰ ਆਉਣ ਜਾਣ ਹੋਏ ਰਹਾਵ ਹਰਿ ਕੋ ਦਾਤਾ ਵਰਦਾ ਵਧ ਜਾਵਰ ਨਾ ਕੋਏ ਸਭ ਸਲਾਹੀ ਮਨ ਵਸੈ ਸਹਿ ਜੈ ਸੁਖਾਏ ਸਭ ਨਦਰੀ ਅੰਦਰ ਵੇਖਦਾ ਜੈ ਭਾਵੇ ਤੈਂ ਦੇ ਹੋਮੇ ਸੁਭਾ ਗਣ ਤੈ ਗਣ ਤੈਨੂੰ ਸੁਖਣਾ ਹੈ ਵਿਕੀ ਕਰ ਕਮੂ ਵਿਕੀ ਮਾ ਸਮਾਏ ਬਿਨ ਨਾਵੇ ਠੋਰ ਨਾ ਪਾਏ ਨੀ ਤੇ ਉਮਰ ਦੁੱਖ ਸਹਾਏ ਜੀਵ ਗੁਣ ਸਭ ਤੇ ਸਕਾਰ ਤੇ ਸਿਧਾ ਤੇ ਸਿਧਾ ਧਾਰ ਗੁਰਪ੍ਰਸਾਦ ਦੀ ਪੂਜੀ ਹੈ ਪਾਪਾ ਮੁਖ ਦੁਆਰ ਨਾਮ ਨਾਮ ਸਲਾਹ ਤੂੰ ਅੰਦਰ ਬਾਰਾ ਵਾਰ ਸ੍ਰੀ ਰਾਗ ਮਹਲਾ ਤੀਜਾ ਤਿਨਾ

ਕਿਰਪਾ ਕਰਕੇ ਆਪਣੀ ਜਤਨ ਭਗਤਣ ਮਨ ਮੇਰੇ ਸਧਾਰਨ ਸੁਖ ਗਾਵੇ। ਸੱਚੀ ਬਾਣੀ ਹਰ ਭਾਈ ਹਰ ਸਿਉਰੇ ਸਮਾਇ ਰਹਾਓ, ਸੱਚੀ ਬਾਣ ਭਗਤੀ ਮਨ ਲਾਲ ਥਿਅਰ ਤਸੈ ਸੁਹਾਏ।

ਦੂਜੇ ਭਾਉ ਚੁ ਗਾਏ ਗੁਰੂ ਨਾਮ ਸਿਆਣੀਏ ਨਾਨਕ ਸਾਹਿਬ ਸੁਮਾ ਸਿਰਾ ਗੁ ਮਹੱਲਾ ਤੀਜਾ ਹਰ ਜੀ ਸੱਚਾ ਸੱਚ ਤੂੰ ਸਭ ਕੀ ਤੇਰੇ ਚੀਰੇ ਲੱਖ ਚੁਰਾਸੀ ਤਰਸਦੇ ਫਿਰੇ ਬਿਨ ਗੁਰ ਬੇਟੇ ਪੀਰੇ ਹਰ ਜਿਉ ਬਖਸ਼ੇ ਬਖਸ਼ ਲੈ ਸੁਸਾ ਸਰੀਰੇ ਗੁਰ ਪ੍ਰਸਾਦ ਸੇਵ ਕਰੀ ਸੱਚ ਕਹਿਰ ਗੰਭੀਰੇ ਮਨ ਮੇਰੇ ਰਾਮ ਨਾਮ ਰਾਮ ਤੇ ਗੋਏ ਗੁਰਮਤੀ ਨਾਮ ਚਲਾਏ ਦੂਜਾ ਉਹਨੂੰ ਕੋਈ ਰਾਹ ਧਰਮ ਰਾਏ ਨੌਕਾਂ ਵਿੱਚ ਜਦੋਂ ਵਿਚਾਰ ਦੂਜੇ ਪਾਏ ਦੁਸ਼ਟ ਆਤਮਾ ਤੇ ਸਰਕਾਰ ਅਧਿਆਤਮੀ ਹਾਰੇ ਗੁਣਤਾਸ ਮੰਜ ਪੈ ਗੁਰਾਰੇ ਤਿੰਨ ਸੁਖ ਧਰਮ ਰਾਏ ਕਰੇ ਧਨ ਸਵਾਰਨ ਹਾਰੇ ਮਨ ਮੇਰੇ ਮਨ ਕੇ ਵਿਕਾਰ ਮਨ ਤਜੈ ਮਨ ਚੁਕੈ ਮੋਹ ਮਾਨ ਆਤਮ ਰਾਮ ਛਾਣਿਆ ਸਹਿਜੇ ਨਾਮ ਸਮਝਾਨ ਸਮਾਨ ਬਿਨ ਸਤਿਗੁਰ ਮੁਕਤਨ ਪਾਈ ਮਨ ਕੁਰੇ ਦੀਵਾਨ ਸ਼ਬਦ ਨਾ ਭੀਜੇ ਤਾਂ ਕਥਨੀ ਪਤਨੀ ਕਰੇ ਵਿਖਿਆ ਮੈਂ ਸਮਾਨ ਸਭ ਖੁਸ਼ੀਆਂ ਪਿਆ ਵੈ ਤੂੰ ਜਾਵਰਨਾ ਕੋਏ ਜਿਉਂ ਬੁਲਾਏ ਤੋਂ ਬੋਲੀਏ ਜਾਂ ਆ ਬੁਲਾਏ ਸੋਏ ਗੁਰਮੁਖ ਬਾਣੀ ਬ੍ਰਹਮ ਹੈ ਸੋ ਮਿਲਾ ਹੋਏ ਨਾਮ ਗੁਣਾਮ ਸੰਭਾਲ ਤੂੰ ਤੇ ਜਿਸ ਸੁਖਵਾਏ ਜਿਤ ਸੇਵਿਆ ਸੁਖੋਏ ਸ੍ਰੀ ਰਾਗ ਮਲਾ ਤੀਜਾ ਜੁਗ ਹੋਮੇ ਮੈਂ ਦੁਖ ਪਾਇਆ ਮਲਾ ਗੀ ਤੀਜੇ ਪਾਏ ਮਲ ਹੋਮੇ ਧੋਤੀ ਕਿਉਂ ਨਾ ਉਤਰੇ ਜਸ ਤੁਰੇ ਤੀ ਸੁਣਾਏ ਗੋ ਫਿਰ ਕਨੂੰ ਘੁਮਾਉਂਦੇ ਤੂੰ ਮਨ ਲੱਗੀ ਆਏ ਪੜਿਆ ਮੈਲ ਨਾ ਉਤਰੇ ਪੁੱਛੋ ਕਹਿ ਨੇ ਜਾਏ ਮਨ ਮਰੇ ਗੁਰੂ ਸ਼ਬਦ ਸਰਨ ਆਪਣੇ ਮਲ ਹੋਏ ਮਾਨਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਸੋਏ ਰਹਾ ਮੈਲ ਮੈਲੇ ਭਗਤ ਨਾ ਹੋਈ ਨਾ ਉਹਨਾਂ ਪਾਇਆ ਜਾਏ ਮਾਨਮੁਖ ਮੈਲੇ ਮੈਲੇ ਮੁਏ ਜਸਨ ਪਤ ਗੁਆਏ ਗੁਰਪ੍ਰਸਾਦੀ ਮਨ ਵਸੈ ਮਲ ਹੋਮੇ ਜਾਏ ਸਮਾਏ ਜੋ ਅੰਧੇਰੇ ਦੀ ਬਗਵਾਲੀਏ ਤਿਉ ਗੁਰ ਗਿਆਨ ਗਿਆਨ ਤੇ ਜਾਏ ਹਮ ਗਿਆਮ ਕਰਾਂਗੇ ਹਮ ਗਵਾਰ ਕਰਨੇ ਵਾਲਾ ਵਿਸਰਵ ਜੇ ਕਾ ਪਿਆਰ ਮਾਇਆ ਜੀਵ ਦੁਖ ਨਹੀਂ ਸਭ ਸਫਲ ਤੁਕ ਸੰਸਾਰ ਗੁਰਮਤੀ ਸੁਖ ਪਾਏ ਸਤਨਾਮ ਉਤਾਰੇ ਜਿਸਨੂੰ ਮਿਲੇ ਸੋ ਮਿਲੇ ਹੋਂ ਤਿਸ ਵਲ ਹਾਰੇ ਜਾਓ ਹੀ ਮਨ ਭਗਤੀ ਰਤਿਆ ਸਤਿਗੁਰੀ ਸਾਹੋ ਸਾਹ ਨਾਮ ਤੇ ਜਵਾਤੀ ਹਰ ਗੁਣ ਸੱਚੇ ਗਾਓ ਨਾਮ ਨਾਮ ਨੂੰ ਵਿਸਰੇ ਸੱਚੇ ਮਨ ਸਮਾਪ ਸ੍ਰੀ ਰਾਗ ਮਹੱਲਾ ਤੀ ਚੌਥਾ ਘਰ ਪਹਿਲਾ ਮੈਂ ਮਨ ਤਨ ਵਿਰੋਧ ਅਗਲਾ ਕੋਈ ਪ੍ਰੀਤਮ ਮਿਲੇ ਘਰ ਆਏ ਜਾਂ ਦੇਖਾਂ ਪ੍ਰਭ ਆਪਣਾ ਦੇਖੇ ਭੁਗ ਦੁੱਖ ਜਾਏ ਜੈ ਚੰਦਨਾ ਪ੍ਰਕਿਰਤ ਮਿਲੇ ਮਿਲਾਏ ਮੇਰੇ ਸਤਿਗੁਰਾ ਮੈਂ ਤੁਝਨੇ ਹਰਣਾ ਕੋਏ ਹਾਂ ਮੂਰ ਮੂਰ ਸਰਣਾਗਤੀ ਕਰ ਕਿਰਪਾ ਮਿਲੇ ਹਰ ਸੋਏ ਰਹਾ ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭਾਵ ਮਿਲਾਵੇ ਸੋਏ ਸਤਿਗੁਰ ਸਾਹਿਬ ਹਰ ਪ੍ਰਭੂ ਜਿਆ ਗੁਰ ਸੇਵੜੇ ਹਰਣਾ ਕੋਏ ਹਾਂ ਗੁਰ ਸਰਣਾਈ ਢਹਿ ਪਵਾਂ ਕਰਦੇ ਮਿਲੇ ਪ੍ਰਭ ਸੋਏ ਮਨ ਤਾਂ ਹਠ ਕਿਨੇ ਨਾ ਪਾਏ ਆ ਕਰ ਪਾਉ ਥਕੇ ਸਭ ਕੋਏ ਸਹਿ ਸਿਆਣੂ ਕਰ ਮੂੰਹ ਕੋਲ ਰੰਗ ਨਾ ਹੋਏ ਕੂੜ ਕਪੜ ਨਾ ਪਾਏ ਜੋ ਗੁਜੇ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਾਹਿਬ ਜੀ ਤੇਰੇ ਤੂੰ ਰਾਸ ਪ੍ਰਭ ਤੂੰ ਦੁੱਖ ਵਾਲੀ ਗੋ ਕੋਣਿਕ ਦਰ ਗੁਰਮੁਖਾਂ ਨੂੰ ਸਭਾਸ ਬਿਖ ਭਉ ਜਲ ਡੁੱਬਦੇ ਕੱਢ ਲੈ ਗੁਰੂ ਅਜਾ ਨਾਨਕੀ ਅਰਦਾਸੀ ਰਾਗ ਮਹੱਲਾ ਚੌਥਾ ਨਾਮ ਰੇ ਮਨ ਤੋਂ ਤ੍ਰਿਪਤੀ ਆ ਬਿਨਾ ਤ੍ਰਿਪਤੀ ਵਾਸ ਕੋਈ ਗੁਰਮੁਖ ਸੱਜਣ ਜੇ ਮਿਲੇ ਮੈਂ ਦੱਸੇ ਗੁਰੂ ਦਾਸ

ਨਾਮ ਮੁਲਕ ਰਤਨੇ ਪੂਰੇ ਸਤਿਗੁਰ ਪਾਸ ਸਤਿਗੁਰ ਸੇਵੇ ਲੱਗਿਆ ਕਟੁੰਦੇ ਪ੍ਰਕਾਸ਼ ਧਨ ਵੜ ਭਾਗੀ ਵੜ ਭਾਗੀ ਜੋ ਆਏ ਮਿਲਿਆ ਗੁਰੂ ਖਾਸ ਜਿਨ੍ਹਾਂ ਸਤਿਗੁਰ ਭੇ ਪੁਰਖਣਾ ਭੇਟੇ ਉਸੇ ਭਾਗ ਨੂੰ ਸਕਾਲ ਓਏ ਫਿਰ ਜੂਣ ਪਵਾਈ ਹੈ ਵਿੱਚ ਵਿਸ਼ਟਾ ਕਰ ਵਿਕਰਾਲ ਭਾਸ ਵਾਸਨਾ ਭੇਟੀਏ ਜਿਨ ਅੰਤਰ ਅਕਰੋ ਚੰਡਾਲ ਸਤਿਗੁਰ ਪੁਰਖ ਅੰਮ੍ਰਿਤਸਰ ਵੜ ਭਾਗੀ ਨਾਮ ਆਏ ਉਨ ਜਨਮ ਜਨਮ ਕੀ ਮਲਕ ਤਰੇ ਨਿਰਮਲ ਨਾਮ ਦ੍ਰਿੜਾਏ ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੇ ਲਿਓ ਲਾਏ ਸ੍ਰੀ ਲਾਕ ਮਹੱਲਾ ਚੌਥਾ ਗੁਣ ਗਾਵ ਗੁਣ ਉਤਰਾ ਗੁਣ ਬੋਲੇ ਮੇਰੀ ਮਾਏ ਗੁਰਮੁਖ ਸੱਜਣ ਗੁਣ ਕਾਰੀਆਂ ਮੇਰੇ ਸੱਜਣ ਹਰ ਗੁਣ ਗਾਏ।

ਸੁਮਲਾਵੇ ਮਾਇਆ ਹਾਵ ਮਨ ਗੁਰ ਵਾਹਿਗੁਰੂ ਠਕਰੇ ਸਾਹਿਬ ਗੁਰੂ ਨਾਮ ਦ੍ਰਿੜਾਇ ਰੰਗ ਸੋ ਹੁਣ ਸਤਿਗੁਰੂ ਕੇ ਮਿਲ ਜਾਓ ਬਿਨ ਸਤਿ ਗੁਰੂ ਨਾ ਹਰ ਨਾਮ ਨਾ ਲੱਭੇ ਦਾ ਕੁਟੀ ਕੰਮ ਘੁਮਾ ਬਿਨ ਭਾਵਾ ਸਤਿਗੁਰੂ ਨਾਮ ਮਿਲਿਆ ਕਰ ਬੈਠ ਹੋਣੇ ਦੀ ਪਾਸ ਅੰਤਰ ਗਿਆਨ ਦੁੱਖ ਭਰਮ ਹੈ ਵਿੱਚ ਪੜਦਾ ਦੂਰ ਪਈ ਆਸ ਬਿਨ ਸਤਿਗੁਰੂ ਭੇਟੇ ਕੰਚਨ ਨਾ ਥੀ ਹੈ ਮਾਨੁ ਖਲੋ ਦੂ ਬਾਬੂ ਡਾਵੇ ਦੀ ਪਾਸ ਸਤਿਗੁਰੂ ਬਹੁਤ ਹਰ ਨਾਮ ਹੈ ਕਿਤੇ ਵਿਛੜਿਆ ਜਾਏ ਸਤਿਗੁਰੂ ਕੇ ਪਾਣੇ ਜੋ ਚਲੇ ਹੈ ਵਿੱਚ ਬਹੁਤ ਬੈਠਾ ਆਏ ਪਰ ਧੰਨ ਧਨ ਵਡਭਾਗੀ ਨਾਨਕਾ ਜਿਨ ਸਤਿਗੁਰੂ ਰਹਿ ਮਿਲਾਏ ਸ੍ਰੀ ਰਾਗ ਮਹੱਲਾ ਚੌਥਾ ਹੋ ਪੰਦ ਸਾਹਿਬ ਨਿਤ ਘੜੀ ਕੋਈ ਦੱਸੋ ਪ੍ਰਭ ਦੱਸੋ ਤਿੰਨ ਜਾਓ ਜਿਨੀ ਮੇਰਾ ਪਿਆਰ ਲੜਾਵੇ ਤੈਨੂੰ ਪਿੱਛੇ ਰੱਖ ਫਿਰਾਓ ਕਰ ਮਿੰਨਤ ਕਰ ਜੋਦੜੀ ਮੈਂ ਪ੍ਰਭ ਮਿਲਣੇ ਕਹਿ ਚਾਹ ਮੇਰੇ ਭਾਈ ਜਿਨਾ ਕੋਈ ਮੁਕਵਾਰ ਪ੍ਰਭੇ ਮਿਲਾਏ ਸਤਿਗੁਰੂ ਟਵਾਰੇ ਜਿਨਾ ਪ੍ਰਭੇ ਦਿਖਾਏ ਰਾਹੋ ਹੋਏ ਨਿਮਾਣੇ ਧੈ ਪਵਾਂ ਪੂਰੇ ਸਤਿਗੁਰੂ ਪਾਸ ਨਿਮਾਣੇ ਗੁਰੂ ਮਾਨ ਹੈ ਗੁਰ ਸਤਿਗੁਰੂ ਕਰੇ ਸਵਾ ਸੌਰ ਗੁਰੂ ਸਰਾਇਣ ਰਜੋ ਮੈਂ ਮਿਲੇ ਹੈ ਪ੍ਰਭਾਵ ਸਤਿਗੁਰੂ ਕੇ ਪਾਣੇ ਸਤਿਗੁਰੂ ਨੂੰ ਸਭ ਕੁਲੋਚਦਾ ਜੇਤਾ ਜਗਤ ਸਭ ਕੋਏ ਬਿਨ ਭਾਗਾ ਦਰਸ਼ਨਾ ਥੀ ਭਾਗਿਨ ਬਹਿ ਰੋਏ ਜੋ ਫਰ ਪ੍ਰਭਾਣਾ ਸੋ ਥੀ ਹੈ ਤੁਰ ਲਿਖਿਆ ਨ ਮਿਟੈ ਕੋਏ ਆਪੇ ਸਤਿਗੁਰੂ ਆਪ ਹਾਰੇ ਆਪੇ ਮੇਲ ਮਿਲਾਏ ਆਪ ਮਿਲਿਆ ਕਰ ਮੇਲ ਸੇ ਗੁਰ ਸਤਿਗੁਰੂ ਪਿੱਛੇ ਵਾਏ ਸਭ ਜਗ ਜੀਵਨ ਜਗ ਆਪ ਹੈ ਨਾਮ ਦਿਲ ਦਲੇ ਸਮਾਜ ਸ੍ਰੀ ਰਾਗ ਮਹਲਾ ਚੌਥਾ ਹਰਾ ਸਮਰਤ ਨਾਮ ਰਸਰਾਤਰ ਮਿਲੇ ਵੀ ਰਸਕਾਏ ਜਾਏ ਪੁੱਛੋ ਸੁਹਾਗਣੀ ਤੁਸਾਂ ਕਿਉਂ ਕੁ ਮਿਲਿਆ ਫਿਰ ਆਏ ਹੋਏ ਪ੍ਰਭਾਵ ਨਾ ਬੋਲਣੀ ਕਿਉਂ ਤੋਂ ਅਮਲ ਤੋਂ ਪਾਏ ਭਾਈ ਰੇ ਮੀਤ ਸੱਜਣ ਹਾਰ ਗੁਣ ਕਾ ਸਾਰ ਸੱਜਣ ਸਭ ਗੁਰਖ ਹੈ ਤੂੰ ਕੱਢੇ ਹੋ ਮਿਮਾਰ ਹਾਵ ਗੁਰਮੁਖਿਆ ਸੁਹਾਗਣੀ ਹਾਂ ਤਿੰਨ ਦਇਆ ਕਈ ਮਣੇ ਆਏ ਸਤਿਗੁਰੂ ਵਚਨ ਰਤਨ ਹੈ ਜੋ ਮੰਨੇ ਸੋ ਹਰ ਸੁਖ ਹੈ ਜਾਣੀ ਜਿਨ ਹਰ ਸੁਖਾ ਦਾ ਗੁਰ ਪਾਏ ਹਰ ਸਵੰਤ ਨੇ ਸਬਤ ਭਾਗੀ ਨਹੀਂ ਗਾਏ ਬਿਨ ਸਤਿਗੁਰ ਭਲੇ ਨਾ ਹੋਏ ਮਨ ਗੁਰੇ ਲਾਏ ਹੋਏ ਸਤਿਗੁਰ ਕੇ ਨਾਨੀ ਵੈ ਨਾਂਤਰ ਗੁਰ ਦੁਲਾਏ ਹਰ ਹਰ ਹਰ ਸਾਪ ਆਪੇ ਹਰ ਸੋਏ ਆਪਦੇ ਆਕਰ ਮੇਲ ਸੇ ਗੁਰ ਗੁਰਮ ਕਮਰ ਸੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸ੍ਰੀ ਰਾਗ ਮਹਲਾ ਚੌਥਾ ਦਿਨ ਚੜੇ ਫਿਰਿਆ ਫੇ ਰਹਿਣ ਸਬਾਈ ਜਾਏ ਆਪ ਘਰ ਨਾਨਕ ਪੂਜੈ ਨਿਤ ਮੂਸਾ ਲਾਜ ਚੁਕਾ ਗੁਰਮੁੱਠਾ ਮਾਏ ਵਸਰਿਆ ਪ ਮਾਨੁ ਗੁਲਾ ਕੁੰਕੀ ਬਚੇ ਬਚਾਏ ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ ਭੁੱਤ ਕਲੇ ਤੁਮੋ ਵਿਖੇ ਅੰਤ ਬੇਲੀ ਕੋਈ ਨਾ ਹੋਏ ਰਹਾ ਗੁਰਮਤ ਹਰ ਉਭਰੇ ਅਲਪਿਤ ਰਹੇ ਸਰਣ ਆਏ ਉਹਨੇ ਚਲਨ ਸਦਾ ਨਿਹਾਲਿਆ ਘੱਟ ਲਿਆ ਪੁੱਤ ਪਾਏ ਗੁਰੂ ਹੁਦਰ ਕੇ ਮੰਨੀ ਹਰ ਹਲੇ ਰਗੜ ਲਾਏ ਗੁਰਮੁਖਾਂ ਨੂੰ ਪੰਥਾਂ ਕੋ ਦਰਠਾਕ ਨਾ ਕੋਈ ਪਾਏ ਹਰ ਨਾਮ ਚਲਾਏ ਨਾਮ ਮਨ ਨਾਮ ਰਹਿਣ ਲਾਇਆ ਤੁਨ ਦਰ ਵਜਦੇ ਦਰ ਸੱਚੇ ਸੋਭਾ ਪਾਏ ਜਿਨੀ ਗੁਰਮੁਖ ਨਾਮ ਚਲਾਇਆ ਤਿਨਾਂ ਮੈਂ ਸਭ ਕੋ ਗਏ ਸਵਾਸ ਤਿਨਕੀ ਸੰਗਤ ਦੇ ਭਰਾਵਾਂ ਜਾਚ ਕੀ ਅਰਦਾਸ ਨਾਨਕ ਭਾਗੜੇ ਤਿਨਾਂ ਗੁਰਮੁਖਾ ਜਿਨ ਅੰਤਰ ਨਾਮ ਪ੍ਰਕਾਸ਼ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਕਿਆ ਤੂੰ ਰਤਾ ਦੇਖ ਕੇ ਪੁੱਤਰ ਕਿਰਤ ਸ਼ਿੰਗਾਰ ਰਸ ਭੋਗ ਖੁਸ਼ੀਆਂ ਕਰੇ ਮਨ ਰੰਗ ਪਾਰ ਬਹੁਤ ਕਰੇ ਫੁਰਮਾਸ਼ੀ ਵਰਤੇ ਫਾਰ ਕਰਤਾ ਚਿਤਨ ਆਵੀ ਮਨ ਕਿੰਦ ਕੁਵਾਰ ਮੇਰੇ ਮਨ ਸੁਖ ਦਾ ਤਰਸ ਹੋਏ ਗੁਰਬਸਾ ਦੇਵੀ ਭਾਈ ਕਰਮ ਪ੍ਰਾਪਤ ਹੋਏ ਰਹਾ ਕੱਪੜ ਭੋਲ ਉਟਾਇਆ ਸੁਨ ਰੂਪ ਖਾਪ ਹੈ ਬੋਲੰਗੇ ਕੀ ਰਥ ਤਾਪ ਕਿਸੇ ਚੇਤਨ ਪਾਵੀ ਸਿਰਿਆ ਸਭ ਸਾਕ ਸਿਰਜਣਾ ਬੁਲਾਇਆ ਬਿਨਾ ਬਿਨਾ ਪਾਕ ਲੈਂਦਾ ਬਦਵਾਏ ਤੂੰ ਮਾਇਆ ਕਰਾ ਨਕੇਤ ਜਿਸਨੂੰ ਤੂੰ ਦਿਆਂਦਾ ਸੋ ਸੰਤ ਜਨਿਤ ਹੰਕਾਰ ਕਰੇ ਅੰਕਿਆਰੀਆਂ ਬਾਪੇ ਮਨ ਕੀ ਮਤ ਤਿੰਨ ਪ੍ਰਵਿਆ ਬੁਲਾਇਆ ਨਾ ਤਿਸ ਜਤ ਨਾ ਪਾਤ ਸਤਿਗੁਰੂ ਪੁਰਖ ਮਿਲਾਇਆ ਇੱਕੋ ਸੱਜਣ ਸੋਏ ਹਰ ਜਨ ਕਾਰਾ ਕਹਿ ਕਹਿ ਕਹਿ ਮਨ ਸੋਮੇ ਰੋਏ ਜੋ ਕਾ ਹਰ ਜਨ ਭਾਵੇ ਸੋ ਕਰੇ ਜੋ ਦਰ ਸੱਚ ਫਿਰ ਨ ਪਾਵੇ ਕੋਏ ਨਾਨਕ ਦਿੱਤਾ ਰੰਗ ਹਾਰ ਸਭ ਜਗ ਮੈਂ ਚਾਨਣ ਹੋਏ ਸੇ ਰਾਗ ਮਹਲਾ ਮਨ ਵਿਲਾਸ ਬੁਰ ਅੰਖਣਾ ਦ੍ਰਿਸ਼ਟ ਭੋ ਖੁਸ਼ੀਆਂ ਸ਼ਤਰ ਧਾਰ ਬਾਦਸ਼ਾਹੀਆਂ ਵਿਸਹਸੇ ਪਰੀਆਂ ਪਾਈ ਰੇ ਸੋ ਸਾਹ ਸੁਣ ਪਾਏ ਆ ਲਿਖਿਆ ਲੇਖ ਤਨ ਪੁਰਖ ਵਿਦਾ ਤੇ ਦੁੱਖ ਸਹਿ ਸਮਟ ਗਿਆ ਰਹਾਉ ਜੇਤੇ ਸੰਤਨ ਅੰਤਰਾ ਤੇਤੇ ਪਵਿਆ ਧਨ ਪਾਤੀ ਵੜ ਭੂਮੀਆਂ ਮੇਰੀ ਮੇਰੀ ਕਰ ਭਰਿਆ ਹੁਕਮ ਚਲਾਣ ਸੰਗੇ ਵਰਤਰਿਆ ਫਰਿਆ ਸਭ ਕੋ ਵਸਕ ਕਰ ਲਿਆ ਨਿ ਬਿਨਾ ਖਾ ਕਰ ਲਿਆ ਕੋਟ ਦੇ ਸੇਵ ਕਰ ਦਰ ਸੇ ਸਭ ਕਰ ਭਰਿਆ ਗਿਰੰਗ ਬਾਰੀ ਵੜ ਸਾਹਿਬੀ ਸਭ ਨਾਨਕ ਸੁਪੰਥੀ ਆ ਸ੍ਰੀ ਰਾਗ ਮਹੱਲਾ ਪੰਜਵਾ ਭੁੱਲ ਕੇ ਉੱਠ ਫੋਲੇ ਮੈਂ ਮੈਨੂੰ ਬੂਝੇ ਮੁਕਦਿਆ ਜਾ ਨਿਆ ਸੋ ਪ੍ਰਭ ਚਿਤਨ ਆਇਆ ਝੂਟੇ ਕੀ ਬੇਬਾਨ ਸਭ ਕੁਛ ਛੇਤੀ ਚੱਲਾ ਸਦਾ ਸਰੰਗ ਮਾਨ ਪ੍ਰਾਣ ਤੂੰ ਆਇਆ ਲਾਹ ਲੈਣ ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚਲੀ ਰਹਿਣ ਹਾ ਕੁਦਮ ਕਰੇ ਪਸਪੰਖੀਆਂ ਦਿਸੇ ਨਾ ਹੀ ਕਾਲੇ ਉੱਥੇ ਸਾਥ ਮਨੋਖੇ ਫਾਤਾ ਮਾਇਆ ਜਾਲ ਉਤੇ ਸਹੀ ਭਾਲੀ ਹੈ ਜਿਸ ਜਨਮ ਸੰਭਾਲ ਜੋ ਕਰ ਛੱਡ ਕੋ ਆਪਣਾ ਸੁਲਗਾਵਣ ਮਾ ਜਿੱਥੇ ਜਾ ਤੂੰ ਦਰਸ਼ਨਾ ਤਿਸ ਕੀ ਚਿੰਤਾ ਨਾ ਆਏ
ਫਾਹੇ ਹੈ ਫਾਥੇ ਫੇ ਨਿਕਲੇ ਜੇ ਗੁਰ ਕੀ ਬੈਰੀ ਵਾਏ ਫੈ ਕੋਈ ਰੱਖ ਨਾ ਸਕੇ ਤੂਜਾ ਕੁੰਡ ਦਿਖਾਏ ਚਾਰੇ ਕੁੰਡਾ ਭਾਲ ਕੇ ਆਏ ਪਿਆ ਸਰਣਾਏ ਨਾਮ ਸੱਚੇ ਪਾਤਸ਼ਾਹ ਟੂਦੇ ਲੈ ਕੜਾ ਸੀ ਰਾਗ ਮਹਲਾ।

ਜੇ ਹੋਈ ਪੁਰ ਲਿਖਿਆ ਤਾਂ ਗੁਰੂ ਭਜਨ ਕਮਾਏ ਰਹਾਓ ਹਰੀ ਨਾਹੀ ਨਾ ਡਰੀ ਪੱਕੀ ਵਡਨ ਹਾਰ ਲੈ ਲੈ ਬਾਤਾਂ ਤੋ ਤੇ ਅਲਾਵੇ ਕਰਤੇ ਯਾਰ ਜਾਂ ਹੋਆ ਹੁਕਮ ਕਿਰਸਾਣ ਦਾ ਤਲਾਉਣ ਕੇ ਤਾਰ ਪਹਿਲਾ ਪੈਰ ਧੁੰਦੇ ਗਿਆ ਤੀਜੇ ਦੂਜੇ ਪਰ ਸੋਇਆ ਤੀਜੇ ਜਾਗ ਸਗਾ ਚੌਥੇ ਪੁਰ ਪਿਆ ਕਦ ਹੀ ਚਿਤਨੈ ਜਿਉ ਜਿਉ ਜਿਨ ਜੀਵਨ ਦੀ ਆ ਸਾਧ ਗੁਵਾਰਿਆ ਦੀ ਉਹ ਕੁਰਬਾਨ ਜਿਸ ਤੇ ਸੋਝੀ ਮਨ ਪਈ ਮੇਰਾ ਗੁਰਦਾਨ ਨਾਨਕ ਡਿਠਾ ਸਦਾ ਨਾਲ ਹਰ ਦਰਿਆਵੀ ਜਾਨ ਸਿਰਾ ਮਹਲਾ ਪੰਜਾ ਸੱਭੇ ਗੱਲਾਂ ਵਿਸਰਨ ਕਵਿਸਰਨ ਗਿਆ ਧੰਦਾ ਸਭ ਚਲਾਏ ਕਹਿ ਗੁਰਨਾਮ ਦੀਆ ਸੱਚ ਸੁਭਾਵ ਆਸਾ ਸਭੇ ਲਾਏ ਕਹਿ ਕਾਸ ਕਮਾਓ ਜਿਨੀ ਸਤਗੁਰੂ ਦੇ ਵਿਆਹ ਤਿੰਨ ਪਿਆ ਅੱਗੇ ਮਿਲਿਆ ਥਾ ਮਨ ਮੇਰੇ ਕਰਤੇ ਨੇ ਸਲਾਏ ਸਭੇ ਛੱਡ ਸਿਆਣ ਪਾਇਆ ਗੁਰ ਕੀ ਪੈਰੀ ਪਾਏ ਰਹਾ ਦੁੱਖ ਭੁਗਣ ਵਿਆਹ ਪਏ ਜੇ ਸੁਖਦਾਤਾ ਮਨ ਹੋਏ ਕਿਤੇ ਹੀ ਕੰਮ ਨ ਛਿਜੀਏ ਜਾ ਹਿਰਦੇ ਸੱਚਾ ਸੋਏ ਜਿਸ ਤੋਂ ਰੱਖਿਆ ਤਿਸ ਮੇਰੇ ਨੂੰ ਸਮਾਨ ਸਕੇ ਸੁਦਾ ਗੁੱਸੇ ਸਦਾ ਗੁਣ ਵੱਡੇ ਤੋਂ ਸੇਵਾ ਮੰਗੈ ਸੇਵਕੋ ਲਾਈਆ ਆਪਣੀ ਸੇਵ ਸਾਧੂ ਸੰਗ ਮੁਸਤਕੇ ਝੂਠੇ ਪਾਵ ਦੇਵ ਸਭ ਬਸ ਕੋਈ ਸਾਹਿਬ ਆਪੇ ਗਣ ਕਰੇ ਸਤਿਗੁਰੂ ਕੇ ਬਿਲਹਾਰ ਨੇ ਮਨਸਾ ਸਾਹਿਬ ਪੁਰੇ ਇੱਕੋ ਦਿਸੇ ਸੱਜਣੋ ਇੱਕੋ ਭਾਈ ਮੀਤ ਇੱਕ ਸਦੀ ਸਮੱਗਰੀ ਇੱਕ ਸਦੀ ਹਰੀ ਤੇ ਇੱਕ ਸੁਮਣ ਵਰ ਮਾਨਿਆ ਤਾਂ ਹੋ ਨੇ ਜਲਚੀਤ ਸੱਚ ਖਾਣਾ ਸੱਚ ਪੈਣ ਨਾ ਟੇਕ ਨਾਨਕ ਸਜਕੀ ਸਿਰਾਗ ਮਹਲਾ ਪੰਜਵਾਂ ਸਭੇ ਤੋਂ ਗੁੱਸਾ ਪ੍ਰਾਪਤ ਜਾਵੇ ਹੱਥ ਜਨਮ ਪ੍ਰਾਪਤ ਸਫਲ ਹੈ ਜੇ ਸੱਚਾ ਸਭ ਕਥ ਗੁਰ ਦੇ ਮਹਿਲ ਪ੍ਰਾਪਤ ਸੀ ਲਿਖਿਆ ਹੋਵੇ ਮਾਥ ਮੇਰੇ ਮਨ ਇੱਕ ਸੁਚ ਦਲਾਏ ਇੱਕ ਸਵਿਨ ਸਭ ਧੰਦਾ ਸਭ ਮਿਥਿਆ ਮੋਮਾਏ ਰਹਾ ਲੱਖ ਖੁਸ਼ੀਆਂ ਪਾਸ਼ਾਈਆਂ ਜੇ ਸਤਿਗੁਰੂ ਨਰ ਕਰੇ ਨਿਮਕੇ ਘਰ ਨਾਮ ਦੇ ਮੇਰਾ ਮਨ ਧਨ ਸੀਤਲ ਹੋਏ ਹੈ ਜਿਸ ਕੋ ਗੁਰੂ ਲਿਖੇ ਤੁਮ ਸਗੁਣ ਚੜ੍ਹਨ ਗਏ ਸਭ ਉਮਰ ਸਗਲ ਜਿਤ ਸੱਚੇ ਨਾਲ ਪਿਆਰ ਦੁੱਖ ਸੰਦਾਵਣਾ ਲੱਗੀ ਸੁਹਾਰ ਨਾਮ ਦਹਾਰ ਬਾਬਾ ਗੁਰੂ ਕੜੇ ਸੋਈ ਤੁਰੇ ਪਾਰ ਤਾਂ ਸਵਾਸ ਹੋਏ ਤਾਂ ਜਿੱਥੇ ਸੰਸਵਾਟ ਹੋਈ ਤੁਸੀਂ ਨੋ ਮਿਲੇ ਜਿਨ ਪੂਰਾ ਗੁਰੂ ਡੱਬਾ ਨਾਨਕ ਬੱਧਾ ਕਰਤਾ ਜਿੱਥੇ ਮ੍ਰਿਤ ਨਾ ਜਨਮ ਜਰਾ ਸਿਰਾ ਸੋਈ ਤਿਹਾਈਏ ਜੀੜੇ ਸੇ ਸਾਹ ਪਾਸਾ ਸਭ ਸਿਆਣਪਾਂ ਛੱਡ ਕੇ ਗੁਰ ਕੀ ਚਰਣੀ ਪਾ ਮਨ ਮੇਰੇ ਸੁਖ ਸਹਿਜਨਾਓ ਆਠ ਪੈਰ ਪ੍ਰਵਤਿਆ ਤੂੰ ਗੁਣ ਗੁਣ ਗਾ ਰਹਾ ਤਿਸ ਕੀ ਸਰਣੀ ਪਰਮਨ ਤੇ ਉੜੇ ਵਰਨਾ ਕੋਏ ਜਿਸ ਨੂੰ ਸੁਖ ਇੱਕ ਨੰਦ ਉਦਰ ਨੂੰ ਮੁੱਲ ਖਸਦਾ ਸਦਾ ਕਰਤਾ ਕੋਈ ਖੁਦ ਸਾਹਿਬ ਸੱਚਾ ਸੋਏ ਸਾਧ ਸੰਗਤ ਹੋਏ ਨਿਰਮਲ ਕੱਟੀਏ ਜਮਕੀ ਵਾਸ ਸੁਖਦਾ ਤੋਂ ਦੱਸਿਆ ਕੀ ਕਰੇ ਅਰਦਾਸ ਮੇਰੇ ਵਿੱਚ ਮਿਹਰਬਾਨ ਦਾ ਕਰ ਜਾਵੇ ਰਾਸ ਬਹੁਤ ਬਦਵਗਾਣੀ ਉਚੋ ਜਾ ਥਾ ਵਨਾ ਚਿਨਾ ਕਾ ਬਾਰ ਹੈ ਕਿਵੇਂ ਕਹਿਣਾ ਸੁਖਾਉ ਨਾਨਕ ਹੁਕਮ ਹੈ ਕਰ ਸਦੇਵ ਆਪਣਾ ਨਾਮ ਸਿਰਾ ਨਾਮ ਤੇ ਆਏ ਸੋਭ ਸੁਖੀ ਤਿਸਨੂੰ ਗੁਜਰ ਹੋਏ ਪੂਰੇ ਗੁਰਤੇ ਪਾਈ ਪ੍ਰਭ ਸੋਣੀ ਲੋਏ ਸਾਧ ਸੰਗਤ ਦੇ ਗੰਤ ਘਰ ਵਸੇ ਕੁਛ ਚਸ ਹੋਏ ਮੇਰੇ ਮਨ ਹਰ ਹਰ ਨਾਮ ਤੇ ਆਏ ਨਾਮ ਸਾਹਿ ਸਦਾ ਸੰਗ ਅੱਗੇ ਲੈ ਛਡਾਏ ਰਹਾ ਦੁਨੀਆਂ ਬੜੀ ਘਮਣੀ ਆਵੇ ਕਾਮ ਮਾਇਆ ਕਰ ਅੰਗ ਸਾਧ ਸਿਖਾ ਜਾਤ ਬਿਨ ਸੰਧਾਨ ਜਾਂ ਕਿਸੇ ਦੇ ਹਰ ਸੇ ਸੋ ਪੂਰਾ ਗੁਰਦਾਨ ਸਾਧੂ ਕੀ ਰੇਣਕਾ ਬਣਾਉ ਤਿਆਗ ਉਹ ਭਾਵ ਸਿਆਲ ਨੂੰ ਸਗਲ ਛੱਡ ਗੁਰੂ ਕੀ ਚਰਨੀ ਲਾ ਕੇ ਤਿਸੇ ਪ੍ਰਾਪਤ ਰਤਨ ਹੋਏ ਜਿਸ ਮਸਤ ਹੋਏ ਪਾਕ ਤਿਸੇ ਪ੍ਰਾਪਤ ਭਾਈ ਜਿਸ ਦੇਵੀ ਪ੍ਰਭ ਆਪ ਸਤਿਗੁਰੂ ਕੀ ਸੇਵਾ ਚੌਕਰੈ ਜਿਸ ਬਿਨਸ ਹੋਮੇ ਤਾਪ ਨਾਨਕ ਕੋ ਬੈਠਿਆ ਬਿਨ ਸਗੁਨ ਤਾਪ ਸਿਰਾ ਮੁਲਕੇ ਕੁਛਾਂ ਜੀ ਕਾਏ ਕੋ ਸੁਪਨ ਹਾਰ ਕੰਸ ਕਮ ਜੀ ਕੋ ਸੁਨ ਆਸਰਾ ਜੀ ਕੋ ਬੰਧਾ ਤੀਸਰ ਨਾਇਸ ਦਾ ਸੋਖ ਪਾਪੁ ਕਰਤਾਰ ਮਨ ਮੇਰੇ ਸਗਲ ਭਾਉ ਤਿਆਗ ਗੁਰ ਪਰਾ ਨੇ ਤੇ ਕੁਛ ਗਿਰੀ ਲਾਗ ਰਹਾਉ ਇੱਕੋ ਭਾਈ ਮੇ ਤੇ ਇੱਕੋ ਇੱਕੋ ਮਤ ਸਾਹਿ ਕਿਸ ਕੀ ਮੰਟੇ ਕਾ ਜਿਨ ਜੀਵ ਗੁਣ ਦਿੱਤਾ ਸੋ ਪ੍ਰਭ ਸੁਮਨ ਵਿਸਰੇ ਜਿਨ ਸਭ ਕੁਛ ਵਸ ਕੀਤਾ ਘਰ ਇੱਕ ਬਾਹਰ ਕੋ ਤੰਤ ਨੰਤਰ ਆਪ ਜੀ ਜਨ ਸਭ ਜਿੰਦੇ ਕੀ ਆਠ ਪੈਰ ਤੇ ਜਾਪ ਇੱਕ ਕਿਸੇ ਤੀਰਤ ਤੇ ਨਾ ਵੀ ਸੁਖ ਹੰਦਾਪ ਪਾਪ ਮੋਏ ਕਹਿ ਦੂਜਾ ਨਾ ਕੋ ਹੈ ਜੀ ਉਪਨ ਸਭ ਤੇ ਸੁਖਾ ਜੋ ਜਵਾਬ ਸੋ ਹੋਏ ਗੁਰਪੁਰੇ ਪੁਰਾ ਵਿੱਚ ਪ੍ਰਾਣ ਸੱਚਾ ਸੋਏ ਸ੍ਰੀ ਰਾਗ ਮਹੱਲਾ ਪੰਜਵਾਂ ਜਿਨ੍ਹਾਂ ਸਤਿਗੁਰੂ ਸੋ ਜਲਾਇਆ ਸੇ ਪੂਰੇ ਪ੍ਰਧਾਨ ਹੈ ਜਿਨ ਕੋ ਆਪ ਦਿਆਲ ਹੋਏ ਤਿਨੂੰ ਜਮਨ ਗਿਆਨ ਹੈ ਜਿਨ ਕੋ ਨਮ ਸਗਲੇ ਗਿਆ ਤਿਨ ਪਾਇਆ ਅੰਮ੍ਰਿਤਾ ਪਾਇਆ ਹਰਨਾਮ ਮਨ ਮੇਰੇ ਕੁਣਾਮ ਦਿਆ ਸਰਬ ਸੰਗ ਸੂਪ ਜੇ ਦਰਗੇ ਪੈਂਦਾ ਜਾਏ ਰਹਾਓ ਜਨਮ ਬਨ ਕਾ ਭਉ ਗਿਆ ਭਉ ਗੋਪਾਲ ਸਤਸੰਗ ਨਿਰਮਲਾ ਪ੍ਰੈ ਗੁਰਪਾਲ ਜਨਮ ਬਨ ਕੀ ਮਲ ਕੱਟੀਏ ਗੁਰ ਚੌਰ ਦਰਸ਼ਨ ਦੇ ਨਿਹਾਲ ਥਾਨ ਥਨੰਤਰ ਰਵ ਰਹਿਆ ਪਾਰ ਬਨ ਪ੍ਰਭ ਸੋਏ ਸਭਨ ਦਾ ਤੈ ਕਹਿ ਤੂੰ ਜਾਣਾ ਹੀ ਕੋਇ ਤੇ ਸਰਣਾ ਹੀ ਛੂਟੀ ਹੈ ਕੀਤਾ ਲੋੜੇ ਸੋਇ ਜਿਨੀ ਮਨ ਵਸਿਆ ਪਾਰ ਬਨ ਸੇ ਪੂਰੇ ਪ੍ਰਧਾਨ ਤਿਨ ਕੀ ਸੋਭਾਪ ਨਿਰਮਲੀ ਪ੍ਰਗਟ ਭਈ ਜਹਾਨ ਜਿਨੀ ਮੇਰਾ ਪ੍ਰਭ ਧਿਆਏ ਜਨ ਨਾਨਕ ਤਿਨ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾ ਮੈਂ ਸਤਿਗੁਰ ਸਭ ਦੁੱਖ ਗਿਆ ਹਰ ਸੁਖ ਸਿਮਣ ਆਏ ਅੰਦਰ ਜੋ ਪ੍ਰਕਾਸ਼ਿਆ ਇੱਕ ਸੋ ਲਿਵਲਾਏ ਮੇਰੇ ਸਾਧੂ ਮੁਖ ਉਜਲਾ ਪ੍ਰੁੜ ਕਿਆ ਪਾਏ ਗੁਣ ਗੋਬਿੰਦ ਗਾਵਨੇ ਨਿਰਮ ਸਾਚੇ ਨਾਏ ਮੇਰੇ ਮਾਨੇ ਗੁਰ ਸ਼ਬਦ ਸੁਖੋਏ
ਗੁਰਪੁਰੇ ਕੀ ਚਾਕਰੀ ਵਿਰਥਾ ਜਾਣ ਕੋਈ ਰਹਾ ਮਨ ਕੇ ਇੱਛਾ ਪੂਰੀ ਆ ਪਾਇ ਨਾਮ ਧਾਨ ਇੰਦਰ ਜਮ ਸਾ ਸੰਕਰਣ ਹਰ ਪਛਾਣ ਗੁਰ ਪ੍ਰਸਾਦੀ ਮੁਕੁ ਜਲਾ ਜਪ ਨਾਮ ਦਾਨ ਇਸ਼ਨਾਨ ਕਾਮ ਕਰੋ ਲੋ ਵਿੰਸਿਆ ਤਜ ਸਭ ਮਾਨ ਪਾਇ ਲਾਹ ਲਾਭ ਨਾਮ ਪੂਰਨ ਹੋਏ ਕਾਮ ਕਰ ਕਿਰਪਾ ਵੇ ਬੋਲ ਮੇਲਿਆ ਦੀ ਅਮਰ ਆਪਣ ਨਾਮ ਆਉਣ ਜਾਣ ਰਹਿ ਗਿਆ ਆਪੋ ਮਿਹਰਮਾਨ ਸਤ ਮਿਲ ਕਰ ਪਾਇਆ ਗੁਰੂ ਸਕਾ ਸ਼ਬਦ ਪਛਾਣ ਭਗਤ ਨਾ ਕੋ ਰੱਖਦਾ ਆਪਣੀ ਕਿਰਪਾ ਦਾਰ ਹਲਪਾ ਮੂਜਲੇ ਸੱਚੇ ਕੇ ਅਨੁਸਾਰ ਆਠ ਫਿਰ ਗੁਣਸਾਰ ਦੇ ਰਤੇ ਰੰਗੇ ਪਾਰੇ ਪਾਰੂ ਸੁਖ ਸਾ ਗੁਰੂ ਨਾਨਕ ਸਤਿਬਖਸ਼ਾਂਦ ਸ੍ਰੀ ਰਾਗ ਮਹੱਲਾ ਪੰਜਵਾਂ ਪੂਰਾ ਸਤਿਗੁਰੂ ਜੀ ਮਿਲੇ ਪਾਈ ਸਭ ਸਾਧਾਨ ਕਰ ਕਿਰਪਾ ਹੋਏ ਆਪਣੀ ਜਪੀ ਅਮਰਤ ਨਾਮ ਜਨਮ ਨੂੰ ਕੱਟੀ ਲਾਗੇ ਸਾਹਿਤਿਆਨ ਮੇਰੇ ਮਨ ਗੁਰੂ ਸਰਨ ਆਈ ਪਾਏ ਗੁਰਬਿਣ ਦੂਜਾ ਕੋ ਨਹੀਂ ਕੋ ਨਾਮ ਤੇ ਆਏ ਰਹਾਉ ਕਿਵੇਂ ਕਹਿਣਾ ਜਾਈਏ ਸਾਗਰੂ ਨੀ ਤਾਵੜ ਫਾਕੀ ਨੂੰ ਸੰਗਤੀ ਸੱਚਾ ਸੁਭ ਸਾ ਕਰ ਸੇਵਾ ਸੁਖ ਸਾਗਰੋ ਸਿਵ ਸਾ ਪਾਸਾ ਚਰਨ ਕੁਣ ਕਾ ਆਸਰਾ ਦੂਜਾ ਨਾ ਇਠਾਉ ਮੇਰੇ ਮੈਂ ਧਰ ਤੇਰੀ ਪਾਰਨ ਤੇਰੇ ਦਾਨ ਰਹਾਉ ਨਿਮਾਣੇ ਪ੍ਰਮਾਨ ਤੂੰ ਤੇਰੇ ਸੰਗ ਸਮਾਓ ਹਰਜ ਪੇਰ ਆਦਿ ਆਠ ਫਿਰ ਗੋਵਿੰਦ ਜੀ ਪ੍ਰਾਣ ਤਨ ਧਨ ਰੱਖੇ ਕਰ ਕਾ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੁਖ ਦਾਨ ਪ੍ਰਭਾਰ ਪ੍ਰਮੁਖ ਛੰਦ ਸ੍ਰੀ ਰਾਗ ਮਹਲਾ ਪੰਜਵਾਂ ਪ੍ਰੀਤ ਲਾਗੀ ਤਿਸ ਸੱਚ ਸਿਮਰਨ ਆਵੰਜਾਇ ਨਾਮ ਚੁੜੈ ਵਿਚੜ ਸਮਰ ਸਮਾਇ ਦੀਨ ਦਰ ਦੁਖ ਭੰਜਨ ਸੇਵਕ ਸਤਵਾਇ ਤਰੁ ਨਿਰੰਜਨ ਗੁਰ ਮਿਲਾਇਆ ਮਾਇ ਭਾਈ ਰੇ ਮੀ ਸਗਾ ਪ੍ਰਮਿਤ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਤ੍ਰਿਗ ਸੁਗਨ ਦੀ ਸੇ ਕੋਏ ਰਹਾ ਹੋ ਦਾਨ ਦਾਤਾ ਸਿਰਵ ਨਿਰਮਲ ਉਪਾਰ ਸਗਾ ਸਾਈ ਅਤ ਵੱਡਾ ਉੱਚਾ ਵੱਡਾ ਵਪਾਰ ਬਾਲ ਗੁਰ ਤਨ ਜਾਣੀਐ ਨਿਹ ਚਲ ਤਿਸ ਦਰਬਾਰ ਜੋ ਮੰਗੇ ਸੋ ਪਾਈ ਨਿਧਾਰਾ ਧਾਰ ਜਿਸ ਪੇਕਤ ਕਲਿਵਕ ਹੀਰੈ ਮਨ ਤਨ ਹੋਵੈ ਸ਼ਾਂਤ ਇਕ ਮਨ ਇਕ ਤਿਆਇਤ ਆਈਏ ਮਨ ਕਿਲੈ ਪ੍ਰਾਂਤ ਗੁਣੀ ਦਾਨ ਅਵਤਨ ਸਦਾ ਪੂਰਨ ਜਾਗੀ ਦਾਤ ਸਦਾ ਸਾਰ ਦੇ ਦਿਨ ਸ੍ਰਣੀ ਰਾਤ ਜਿਨ ਗੁਰੂ ਲਿਖਿਆ ਤਿਨ ਕਰ ਸਕਾ ਗੋਵਿੰਦ ਤਨ ਮਨ ਦਨ ਰਪੇ ਸਭ ਸਗਲ ਵਾਰੇ ਜਿੰਦ ਦੇਖੇ ਸੁਨੇਹਾ ਦੂਰ ਸਦ ਘਟ ਕਰ ਬ੍ਰਹਮਵੰਦ ਆਕਿਰਤ ਘਣਾ ਨੂੰ ਪਾਲਦਾ ਬ੍ਰਹਮ ਨਾਨਕ ਸਤਿ ਬਖਸ਼ੰਦ ਸ੍ਰੀ ਰਾਗ ਮਹੱਲਾ ਪੰਜਵਾ ਮਨ ਤਨ ਧਨ ਜਿਨ ਪਾਉ ਕੀ ਦੀਆ ਕਿਉਂਕਿ ਸਹ ਸਵਾਰ ਸਰਵ ਕਲਾ ਕਰਤਾ ਪਿਆ ਅੰਤਰ ਜੋਤ ਪਾਰ ਸਦਾ ਸਰਵ ਸਿਮਰੀਏ ਅੰਤਰ ਜੋਰਾ ਕੁਰਤਾਰ ਮੇਰੇ ਮਨ ਹਰ ਬਿਨਿਆ ਵਰਣਾ ਕੋਏ ਪਰ ਸੁਣ ਆਏ ਸਦਾ ਰਹੋ ਤੂੰ ਆਖੇ ਕੋਈ ਰਹਾ ਰਤਨ ਪਦਾਰਥ ਮਾਨ ਕਾ ਸੋਨਾ ਰੂਪਾ ਖਾ ਕੇ ਮਤ ਦਾ ਸੁਧ ਭਾਈ ਬੰਦਬਾ ਕੂੜੇ ਸਭ ਸਾਖ ਜਿਨ ਕੀਤਾ ਤਿਨ ਜਾਣੇ ਮਨੁ ਵਸ ਪਾਸਨ ਪਾ ਕੇ ਅੰਤਰ ਬਾਹਰ ਰਵ ਰਿਹਾ ਤਿਸ ਨੂੰ ਜਾਣੇ ਦੂਰ ਤਿਸਨਾ ਲਾਗੀ ਰਚ ਰਿਹਾ ਅੰਤਰ ਹੋਮੇ ਕੂਰ ਭਗਤੀ ਨਵਾਮ ਵਿਹੂਨੇ ਆਵੇਜੇ ਹੂਰ ਰੱਖ ਲਿਆ ਪ੍ਰਭ ਕਰਨ ਹਾਰ ਜੀ ਜਨ ਕਰਦੇ ਆ ਬਿਨ ਪ੍ਰਭ ਕੋਏ ਨਾ ਰੱਖਣ ਹਾਰ ਮਹਾਂਪੁਰਖ ਦੇ ਨਾਮ ਨਾਮ ਵਿਸਰ ਕਰਕੇ ਕਰ ਆਪਣੀ ਨਗਰ ਹਰਿਆਣੇ ਮਾਏ ਆਸਰਾ ਮਾਲਾ ਪੰਜਾ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ ਸੁਰਦਾਰ ਬੰਧਨ ਬਹੁਤ ਰੰਗ ਰਵੇਸ ਹਰ ਨਾਮ ਰਿਦਨ ਵਸੇ ਕਾਰਜ ਕਰਨ ਲੈ ਕੇ ਮੇਰੇ ਮਨ ਹਰ ਹਰ ਨਾਮ ਤੇ ਆਹੇ ਕਰ ਸੰਗਣੇ ਸਾਧ ਕੀ ਗੁਰੂ ਚਰਨੀ ਚੱਲਾ ਰਹਾ ਨਾਮ ਧਿਆਨ ਤੇ ਆਈ ਮਸਤ ਹੋਏ ਫਾ ਕੇ ਕਰ ਸਭ ਸਵਾਰੀ ਗੁਰ ਕੀ ਚਰਨੀ ਲਾ ਕੇ ਹੋਮੇ ਰੋਗ ਰੋਮ ਕੱਟੀਏ ਨਾ ਹੋਵੇ ਨਾ ਜਾਗ ਕਰ ਸੰਗਤ ਤੂੰ ਸਾਧ ਕੀ ਹਰ ਸਰੀਰ ਨਹਾਓ ਜਿਉ ਆਪਣੇ ਪ੍ਰਾਣ ਤਮਨ ਤਨ ਰਤਾ ਰਹੇ ਸੱਚਾ ਇਹ ਸਮਾਓ ਸਵਾਗ ਇੱਥੇ ਮਿਲੇ ਵਡਿਆਈ ਅੰਦਰ ਕੇ ਭਾਵੇ ਥਾਉ ਕਰੀ ਕਰਾਏ ਆਪ ਪ੍ਰਭ ਸਭ ਕੁਝ ਸਤਿ ਸੀ ਆਤ ਮਾਰਾ ਭੇਜੀ ਵਾਲ ਦਾ ਦਰਬਾਰ ਸਾਥ ਨਾਮ ਕੁਲਮ ਸਰਨਾਗ ਦੀ ਸਰਬ ਘਟਾ ਕੇ ਨਾਥ ਸ੍ਰੀ ਰਾਗ ਮਹੱਲਾ ਪੰਜਵਾਂ ਸਰਨ ਭੈ ਪ੍ਰਭ ਆਪਣੇ ਗੁਰੂ ਹੋਆ ਕਿਰਪਾਲ ਸਾਗਰ ਭੈ

ਸਾਂਤਨੰਦ ਰਵਰਿਆ ਪਰਾ ਮੇਰਾ ਭਰਪੂਰ ਹੈ ਸਤ ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਤਾਰੀ ਸੱਚ ਬਿੰਦ ਹਾਨ ਨਾਨਕ ਜਪੀ ਸੱਚ ਨਾਮ ਸਦਾ ਸਦਾ ਕੁਰਬਾਨ ਸਿਰਾ ਮਹੱਲਾ ਪੰਜਵਾਂ ਉਦਮ ਕਰ ਹਰ ਜਾਪਨਾ ਵਡਪਾਕੀ ਤੁਮ ਵਿਖਾਏ ਕਾਟ ਸੰਤ ਸੰਗਤ ਹਰ ਸਿਮਰਨ ਅਮਲ ਜਨਮ ਜਨਮ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾਪ ਮੈਂ ਅਨਿੱਛੇ ਫਲ ਪੰਜ ਤੋਂ ਸਭ ਚੁੱਕ ਕੇ ਸੋਖ ਸੰਤਾਪ ਰਹਾ ਜਿਸ ਕਾਰਨ ਤਨ ਧਾਰਿਆ ਸੋ ਪੁਰਸ਼ਾਂ ਨਾਲ ਜਲ ਤਨ ਮੈ ਰਵ ਰਹੇ ਪੂਰਿਆ ਪ੍ਰਬੰਧ ਪਣੀ ਨਦਰ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸੱਚ ਪ੍ਰੀਤ ਚਰਨ ਭਜੇ ਪਾਰਨ ਕੇ ਸਭ ਜਪ ਤਪਤ ਨੇ ਕੀਤ ਨਹੀਂ ਕੀਤ ਰਤਨ ਜੇ ਹਿਰ ਮਾਨ ਕਾ ਅੰਮ੍ਰਿਤ ਅਰ ਕਰ ਨਾ ਹੋ ਸੁਖ ਸਹਿਣ ਦਰਸ ਜਨ ਨਾਨਕ ਹਰ ਗੁਣ ਪਾਸੇ ਰਾਗ ਮਿਲਾ ਸੋਈ ਸਾਸ ਸੁਣ ਸੋਇ ਜਿਸ ਜਪੀ ਹਰ ਨਾਉ ਚਰਨ ਕਣ ਮੁਕੁਰ ਤਨ ਦੀਆ ਮਿਲ ਤਾਵੇ ਥਾਵ ਪੂੰਜੀ ਸੁਨ ਸਾਚੀ ਪੂੰਜੀ ਸਾਚ ਸੰਜਮੋ ਆਠ ਪੈਰ ਕੁਣ ਗਾਓ ਕਰ ਕਿਰਪਾ ਪੇਟਿਆ ਬਣਾਉਣ ਜਾਓ ਮੇਰੇ ਮਨ ਹਰ ਵੀ ਨਹੀਂ ਆਪਣਾ ਕੋਏ ਮੇਰੇ ਮਨ ਹਰ ਭਜ ਤਾਏ ਕਰਾਂਗੇ ਘਟ ਘਟ ਅੰਤਰ ਅਵਰਿਆ ਸਾ ਸਾਹੀ ਸੰਗ ਰਹਾਓ ਸੁੱਖਾਂ ਕਿਮਤ ਕਿਆ ਕਣੀ ਜਾਂ ਸਿੰਘ ਗੋਬਿੰਦ ਜਿੰਚਾ ਕਿਸੇ ਤਰਸ ਉਹ ਹਰਸ ਜਾਓ ਰਾਸ ਜਾਣੇ ਜਿੰਦੇ ਸੰਤਾ ਸੰਗਤ ਮਨ ਵਸੈ ਪ੍ਰਭ ਪੀਤਮ ਬਖਸ਼ੰਦ ਜਿਨੇ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦੇ ਅਸਰ ਹਰ ਜਸ ਗੁਣਰਾਵਨੇ ਮਜੀ ਦੁਖੁਰ ਮਜੀ ਨਾਲ ਰਸਨਾ ਸਰ ਗੁਣ ਦੇ ਕੋਈ ਨ ਪੂਜੇ ਦਾਨ ਦ੍ਰਿਸ਼ਟ ਧਾਰ ਮਨ ਧਨ ਵਸ ਦਿਆਲ ਪੁਰਖ ਮਿਹਰਬਾਨ ਜੀਵ ਪਿੰਡ ਧਨ ਧਨ ਤੇ ਧਨ ਤੇ ਸੁਖਦਾ ਹੂੰ ਸਦਾ ਸਦਾ ਗੁਰਬਾਨ ਮਿਲਿਆ ਕਿਸ ਵਿੱਚ ਜੋ ਮਿਲਿਆ ਮਿਲਿਆ ਕਰਤਾਰ ਦਸ ਅੱਗੇ ਬੰਦਨ ਕੱਟਿਆ ਸੱਚ ਸਿਰ ਜਨ ਹਾਰ ਭੁੱਲਾ ਮਾਰ ਪਾਏ ਨੇ ਗੁਣ ਗੁਣਾ ਵਿਚਾਰ ਨਾਨਕ ਦੀ ਸਰਨਾਗਤੀ ਜੇ ਸਗਲ ਘਟਾ ਆਧਾਰ ਸ੍ਰੀ ਰਾਗ ਮਹਿਲਾ ਪੰਜਵਾਂ ਰਸਨ ਸੁੱਤਾ ਸਿਮਰੀ ਤਨ ਮਨ ਕਿਲੇ ਨਿਮਲ ਹੋਏ ਮਾਧੁਰ ਦਾ ਸਾਗ ਗਲੇ ਦੇ ਬਿਨੀ ਆਪਣਾ ਕੋਏ ਮੇਰੇ ਕਰੇ ਜੇ ਆਪਣੇ ਤਸਨ ਵਿਸਰੇ ਸੋਏ ਮਨ ਮੇਰੇ ਸਾਚਾ ਸੇਵ ਜਿਤਰ ਸਾਸ ਜਿਤ ਬਿਨ ਸਭ ਚੇ ਸਭ ਕੂੜ ਹੈ ਤੇ ਵਿਨਾਸ਼ ਰਹਾ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿ ਨਾ ਜਾਏ ਮੇਰੇ ਮਨ ਮਤਾਨ ਭੋਗਦਾ ਅਗਲੀ ਕੋਈ ਅਣ ਮਿਲਾਵੇ ਮਾਏ ਚਾਰੇ ਕੁੰਡਾ ਭਾਲੀਐ ਸਭ ਨਿਆਵਰਨ ਜੈ ਮਾਏ ਤਿਸ ਅੱਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰੂ ਦਾਤਾ ਨਾਮ ਕਾ ਪੂਰਾ ਸੁੰਡਾਰ ਸਦਾ ਸਦਾ ਸਲਾਹੀ ਅੰਤ ਨਾ ਭਾਰਾ ਵਾਰ ਪ੍ਰਭੁ ਕਰ ਸਲਾਹੀਏ ਜਿਸ ਦੇ ਜੋ ਤਨੇਕ ਸਦਾ ਸਦਾ ਰਾਧੀਏ ਹਿਮਤ ਵਸੇਕ ਮੰਤਨ ਮਿਟਾ ਤੇ ਲਗੈ ਸਮਾਨ ਮਸਤਕ ਨੂੰ ਦੇਖ ਸੀ ਰੱਬ ਨੂੰ

ਮੇਰ ਮਨ ਗੁਰ ਜਿਹੜੇ ਵਰਨ ਕੋਇ ਦੂਜਾ ਥਾਉ ਕੋ ਨਾ ਸੂਜੈ ਗੁਰ ਮਿਲੈ ਸਸੋਇ ਰਹਾਉ ਸਗਲ ਪਦਾਰਥ ਸਿਮਲੈ ਜਿਨ ਗੁਰੂ ਮਿਠਾ ਦੇ ਗੁੰਜਨ ਗੁਰੂ ਠਾ ਜਾਏ ਗੁਰਚਰਨ ਜਿਮਨ ਲੱਗਾ ਸਿਵੜ ਭਾਗੀ ਮਾਏ ਗੁਰਦਾਤਾ ਸਮਰਾਧ ਗੁਰੂ ਗੁਰਸ ਸਭ ਮੇਰਿਆ ਸਮਾਏ ਗੁਰਸਮ ਪਰਮੇਸ਼ਰ ਪਾਰ ਨੂੰ ਗੁਰਦੁਬ ਦਾ ਲੈ ਕਿੜਾ ਤਰਾਏ ਕਿਤਮ ਗੁਰਸ ਲਾਈ ਕਰਨ ਕਰਨ ਸਮਰਾਥ ਸੇ ਮੱਥੇ ਨੇਚਲ ਰਹਿ ਜਿਨ ਗੁਰਦਾਰੇ ਹੱਥ ਗੁਰ ਅੰਮ੍ਰਿਤ ਨਾਮ ਪਿਆ ਲਿਆ ਜਿਨ ਮਰਨ ਕਾ ਪਾਥ ਗੁਰ ਪਰਮੇਸ਼ਰ ਸੇਵਿਆ ਪੈ ਪੰਜਗੁਲਾਥ ਸਤਿਗੁਰ ਬਗੈਰ ਗੁਰ ਸੁਖਦਾਤਾ ਖੰਡੇ ਜਿਨ ਗੁਰੂ ਸੇਵਿਆ ਆਪਣਾ ਜਮ ਦੂਤ ਲਾ ਕੇ ਡਾਂਡੇ ਗੁਰੂ ਨਾਲ ਤੁਲਣ ਲੱਗੀ ਖੋਜਾ ਬ੍ਰਹਮੰਡ ਨਾਮ ਦਾਨ ਸਤਿਗੁਰੂ ਦੀ ਆ ਸੁਖ ਨਾਨਕ ਮਨ ਮੈਂ ਮੰਡ ਸਿਰਾਗ ਮਹਲਾ ਬਣ ਮਿੱਠਾ ਕਰਕੇ ਖਾਇਆ ਕੌੜਾ ਖਾਬ ਜਸਾਦ ਭਾਈ ਮਿਤ ਸੁਰਤ ਕੀਏ ਸਾਹਿਬਾਦ ਜਾਂਦੇ ਬਿਲਨ ਹੋ ਵੀ ਬਿਨਾ ਸਮਾਧ ਮੇਰੇ ਮਨ ਸਤਿਗੁਰ ਕਿਸੇ ਵੱਲ ਆ ਗਏ ਜੋ ਦਿਸ ਸੋ

ਹੋਆ ਕਸਮ ਦਿਆਲ ਪੂਰਾ ਸਤਿਗੁਰੂ ਭੇਟਿਆ ਬਿਨ ਸਰਬ ਸਭ ਜਿੰਦਾਲ ਮੇਰੇ ਸਤਿਗੁਰਾਂ ਤੂੰ ਦੁੱਟਾ ਕੁਰਬਾਨ ਹੈ ਤੇਰੇ ਦਰਸ਼ਨ ਕੋਲ ਹਾਰਨ ਤੂੰ ਸਿੱਧਾ ਅੰਮ੍ਰਿਤ ਨਾਮ ਰਹਾਉ ਜਿਨ ਤੂੰ ਸੇਵਾ ਭਾਉ ਕਰ ਸਹੀ ਪੁਰਖ ਜਾਣ ਤਿੰਨਾਂ ਪਿੱਛੇ ਛੁੱਟੀਏ ਜਿਨ ਅੰਦਰ ਨਾਮ ਨਿਧਾਨ ਗੁਰੂ ਜੇ ਉੜਦਾਤਾ ਕੋ ਨਹੀਂ ਜਿਨ ਤਾ ਤੁਮਦਾਨ ਆਏ ਸੇ ਪ੍ਰਵਾਨ ਹੈ ਜਿਨ ਗੁਰੂ ਮਿਲਾਏ ਮਾ ਸੁਭਾਏ ਸੱਚੀ ਸੱਚੀ ਰਤੇ ਅੰਦਰ ਗਿਵੇ ਸਮਝਾਏ ਕਰਤੇ ਹੱਥ ਵੜਿਆਈਆਂ ਪੁਰੁੜ ਕਿਆ ਪਾਏ ਸੱਚ ਕਰਤਾ ਸੀ ਕਰਨ ਹਾਰ ਸਤ ਸਭ ਸਟੇਕ ਸੱਚੋ ਸਰਬ ਕਾਣੀ ਸੱਚੋ ਬੁੱਧ ਵੇਕ ਸਰਮ ਨਿਰੰਤਰ ਆਵਦੇ ਆਪ ਜਪ ਨਾਨਕ ਜੀਵੇ ਨਾਮ ਏਕ ਜਪ ਨਾਨਕ ਜੀ ਵੇਖ ਸ੍ਰੀ ਰਾਗ ਮਹੱਲਾ ਪੰਜਵਾਂ ਗੁਰੂ ਪਰਮੇਸ਼ਵਰ ਪੂਜੀਏ ਮੰਤਨ ਹੋਏ ਲਾਏ ਪਿਆਰ ਸਤਿਗੁਰੂ ਦਾਤਾ ਜੀ ਘਰ ਸਭ ਸਜੇ ਹਾਰ ਸਤਿਗੁਰੂ ਬਚਨ ਕਮਾਉਂਦੇ ਸੱਚਾ ਵਿਚਾਰ ਬਿਨ ਸਾਧੂ ਸੰਗਤ ਰਤੇ ਮਾਇਆ ਮੁਕਰ ਸਭ ਸਾਰ ਮੇਰੇ ਸਾਜਣ ਹਰ ਹਰ ਨਾਮ ਸੰਭਾਲ ਸਾਧੂ ਸੰਗਤ ਸਹਿ ਪੂਰਨ ਹੋਏ ਕਰ ਰਹਾ ਗੁਰ ਸਮਰੱਥ ਪਾਰ ਗੁਰੂ ਗੁਰੂ ਜੀ ਵਡਭਾਗੀ ਮਿਲੇ ਦਰਸ਼ਨ ਹੋਏ ਗੁਰੂ ਗੋਚ ਨਿਰਮਲਾ ਗੁਰੂ ਜੀ ਉੜਿਆ ਵਰਣਾ ਕੋਏ ਗੁਰੂ ਕਰਤਾ ਗੁਰੂ ਕਰਨ ਹਾਰ ਗੁਰੂ ਸੱਚੀ ਸੋਏ ਗੁਰ ਤੇ ਬਾਰ ਕਿਸ਼ਨ ਆਏ ਗੁਰ ਦੇ ਕੀ ਤਰੜੇ ਸੋਏ ਗੁਰ ਤੀਰ ਗੁਰ ਪਾਰ ਜਾਤ ਗੁਰੇ ਮਨ ਸਗੁਣ ਹਾਰੇ ਗੁਰਦਾਤਾ ਹਰ ਨਾਮ ਦੇ ਉਧਰੇ ਸਭ ਸੰਸਾਰ ਗੁਰ ਸਮਰੱਥ ਗੁਰੂ ਨਿਮਕਾਰ ਗੁਰੂ ਜਾਗੁਣ ਪਾਰ ਗੁਰ ਕੀ ਮੈਂ ਮਾਗਮ ਹੈ ਕਿ ਅਕਤੇ ਕਦਨ ਹਾਰ ਜਿਤਰੇ ਫਲ ਵਾਚੇ ਜਿਤਰੇ ਸਤਗੁਰ ਪਾਸ ਪੂਰੜ ਕੇ ਪਾਵਣੇ ਸਤਨਾਮ ਦੇ ਰਾਸ ਸਤਿਗੁਰ ਸਰਣੀ ਆਇਆ ਬਹੁਣੇ ਵਿਨਾਸ ਨਾਨਕ ਹਰ ਨਾਨਕ ਕਦੇ ਨਵੇਸਰੋਂ ਇੱਕ ਜੀਓ ਤੇਰਾ ਦਾਸ ਸ੍ਰੀ ਰਾਗ ਮਹੱਲਾ ਪੰਜਵਾਂ ਸਮਝਣ ਸੁਣ ਭਾਈ ਸੋਟਨ ਸਾਚੇ ਨਾਲ ਗੁਰੂ ਕੇ ਚਰਨ ਸਰੇਵ ਨੇ ਤੀਰ ਤਾਰ ਕਰਨਾ ਅੱਗੇ ਦਰ ਕੇ ਮਿਲੇ ਥਾਵੇ ਥਾਓ ਭਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੁਰੇ ਪਾਏ ਪੂਰਨ ਕੁਲ ਪੇਵ ਰਹਾ ਸਤਿਗੁਰ ਪਾਵੇ ਬੋਡੋ ਬਿਟੋਂ ਵਾਰਿਆ ਜਿੰਦ ਦਿੱਤਾ ਤਮ ਜਾ ਸਚ ਨਾਭ ਸਮਦਿਨ ਸੱਚ ਸਲਾਹਣ ਸੱਚੇ ਕੇ ਗੁਣ ਗਾਓ ਸੱਚ ਖਾਣ ਸੱਚ ਭੈਣ ਸੱਚੇ ਸੱਚਾ ਨਾਓ ਸਤਿਗੁਰਾਸਨ ਵਿਸਰੇ ਸਵਰਨ ਮੁਰ ਗੁਰ ਆਪ ਗੁਰੂ ਜੀ ਉੜਦਾਤਾ ਕੋਣ ਗੁਰੂ ਜੀ ਉੜਿਆ ਵਰਣ ਦੀ ਸਹੀ ਆਠ ਪੈਰ ਤੇ ਜਾਪ ਨਦਰ ਕਰੇ ਤਾ ਪਾਈ ਸਤਨਾਮ ਗੁਣਦਾਸ ਗੁਰੂ ਪਰਮੇਸ਼ਵਰੀ ਕੈਸਾ ਮੇਰੇ ਸਮਾਇ ਜਿਨ ਕੋ ਗੁਰੂ ਲਿਖਿਆ ਸਹੀ ਨਾਮ ਤੇ ਆਏ ਨਾਨਕ ਸਰਣਾਵਤੀ ਮਰਣੇ ਆਵੇ ਜਾਏ ਕੋ ਓਂਕਾਰ ਸਤਿਗੁਰੂ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀ ਆ ਆਖ ਆਖ ਮਨ ਵਾਮਣਾ ਜੋ ਜੁਜਾ ਪੇ ਵਾਏ ਜਿਸਨ ਵਾਏ ਸੁਣਾਏ ਸੋ ਕਿਵੜੇ ਥਾਕ ਇਧਰ ਕੋ ਸੋ ਕੁੜ ਥਾਏ ਆਖਣ ਵਾਲੇ ਕੇ ਜਿਤੜੇ ਆਖਰੇ ਨਿਵਲਾਏ ਬਾਬਾ ਲੋਕ ਹੂੰ ਪਾਰੇ ਭਾਕੀ ਨਾਈ ਪਾਕ ਥਾਏ ਸੱਚਾ ਪ੍ਰਭ ਕਰ ਹਾਵ ਤੀਰਾ ਹੁਕਮ ਨ ਜਾ ਪੀਕ ਤੇ ਕੀਤੜਾ ਲਿਖਣ ਜਾਣੇ ਕੋਏ ਜੇ ਸੋ ਸਾਰ ਮੇਲੀਏ ਤਿੰਨ ਬੁਝਾਵੇ ਰੋਏ ਕੀਮਤ ਗਿਣ ਪਾਈ ਆ ਸਭ ਕੁਛ ਸੁਣੋ ਸੁਣ ਆਖੇ ਸੋਏ ਪੀਰ ਪੱਕਾ ਮੇਰੇ ਸਾਲਕ ਸਾਧਕ ਸੌਦੇ ਔਰ ਸ਼ਹੀਦ ਹੈ ਸੇਖ ਸਾਹਿਬ ਅਜਮੂਲਾ ਦਰ ਦਰਵੇ ਸਰਹੀਦ ਹੈ ਬਰਕਾ ਦਿਨ ਕੋਈ ਅਗਲੀ ਰਹਿ ਪੜਦੇ ਰਹਿੰਦਰ ਊਦ ਹੈ ਪੁੱਛ ਨਾ ਸਾਜੇ ਪੁੱਛ ਨਾ ਢਾਏ ਪੁੱਛ ਨਾ ਦੇ ਵੇਲੇ ਆਪਣੇ ਗੁਰੂ ਦੇ ਆਪੇ ਜਾਣੇ ਆਪੇ ਕਰਨ ਕਰੇ ਸਾਹਮਣਾ ਵੇਖ ਕੇ ਨਦਰ ਕਰ ਜੈ ਭਵਤ ਦੇ ਥਾਉ ਨਿਵਣਾ ਥਾਵਾ ਨਾਮ ਨਾ ਜਾਣੀ ਇੱਕ ਨਾ ਕੀ ਬੜ ਨਾਉ ਜਿੱਥੇ ਵਸੇ ਮੇਰਾ ਪਾਤਸ਼ਾਹ ਸੋ ਕਿਵੜ ਹੈ ਥਾਉ ਅੰਬੜ ਗੁਣ ਸਕੀ ਹੋ ਕਿਸਨੋ ਨੂੰ ਪੁੱਛੋ ਜਾਓ ਵਰਨਾ ਚਿਨ ਬਾਬਾ ਵਰਨਾ ਵਰਨਾ ਭਾਵਨੀ ਜੇ ਬੜ ਕਿਸੇ ਬੜਾ ਕਰੇ ਵੱਡੇ ਹੱਥ ਵੜਿਆਈਆਂ ਜੈ ਭਗਵਤ ਤੇ ਹੁਕਮ ਸਵਾਰਿਆ ਆਪਣਾ ਚਸਨ ਢਿੱਲ ਕਰੇ ਸਭ ਕੋ ਆਖੇ ਬਹੁਤ ਵੋ ਲੈਣਗੇ ਵਿਚਾਰੇ ਕਿਵੜ ਦਾਤਾ ਕੇ ਤੇ ਕਿਰਿਆ ਸਮਾਰ ਨਾਮ ਤੋੜਨ ਆਏ ਤੇ ਜੁਗ ਜੁਗ ਭੰਡਾ ਜੋ ਗਹਿ ਜੁਗੇ ਭੰਡਾਰ ਮਹੱਲਾ ਬੜਾ ਸਭੇ ਕੰਨ ਮਹਿਲੀਆਂ ਸਗਲੀਆਂ ਕਰੇ ਸ਼ਿੰਗਾਰ ਗਣ ਗਣਾਉਣੇ ਆਇਆ ਸੁਹਾ ਵੇ ਸੁਕਾਰ ਪਾਵਣ ਪਿਰਵਣ ਪਾਈ ਖੋਟਾ ਪਾਜ ਕੁਵਾਰ ਹਰ ਜਿਉ ਬਿਰਾ ਵਿਨਾਰ ਤੁਤਵਾਨ ਸੁਹਾਗਣੀ ਆਪਣੀ ਕਿਰਪਾ ਲੈ ਸਵਾਰ ਰਾਹ ਗੁਰ ਸ਼ਬਦੀ ਸ਼ਿੰਗਾਰਿਆ ਤਨ ਮਨ ਬਿਰਕੇ ਪਾਸ ਦੁਇ ਘਰ ਜੋੜ ਖੜੀ ਤੱਕੇ ਸੱਚ ਕਹਿ ਗੁਣਤਾਰ ਦਾਸ ਨਾਲ ਰਤੀ ਸਚ ਪੈ ਵਸੀ ਭਾਈ ਸਰ ਰਤੀ ਜਨਵਾਸ ਫਿਰ ਕੀ ਚੇਰੀ ਕਾਂਢੀ ਹੈ ਲਾਲੀ ਮਾਨੇ ਨਾਓ ਸੱਚ ਫਿਰ ਤੁਟੇ ਸੱਚੇ ਮੇਲ ਮਿਲਾਓ ਸਬਰ ਤੇ ਰਤੀ ਮਨ ਵੇਦਿਆ ਸਬਰ ਹਾਰੇ ਜਾਓ

ਚੰਦਨ ਵਿੱਚ ਵਸਾਇਆ ਮੰਦਰ ਦਾ ਸੋਮਦਵਾਰ ਦੀਪਕ ਸਦਵਿਕਾਸਿਆ ਰਾਮ ਨਾਮ ਰਹਾਰ ਨਾਰੀ ਇੰਦਰ ਸੋਹਣੀ ਮਸੁਮਣੀ ਪਿਆਰੇ ਸੁਭ ਅਸੁਭ ਸੁਹਾਵਣੀ ਸੱਚੇ ਬ੍ਰਹਮ ਵਿਹਾਰ।

ਤੰਗੰਦਨ ਰਾਵੀਆ ਤਬਿਰ ਸਜ ਬਣ ਜਾਏ ਸਜੇ ਕੰਧ ਨਵੇ ਸਜੇ ਕੰਧ ਮਚੇ ਮੈਂ ਸਹਿਲੜੀ ਮਹਿਲੜੀ ਸੁਤੀ ਬੂਝ ਨ ਪਾਏ ਹੁਣ ਸੁਤੀ ਗੁਰੂ ਮਜਾਕ ਨਾ ਕਿਸ ਕੋ ਕਿਸ ਕੋ ਪੁੱਛ ਜਾਏ ਸਤਿਗੁਰੂ ਮੇਰੀ ਭਾਵੇ ਸੀ ਨਾਨਕ ਕੁਰਮ ਸੁਖਾਇਆ ਸੀ ਰਾਗ ਮਹਲਾ ਪਹਿਲਾ ਆਪੇ ਗੁਣੇ ਆਪੇ ਕਥੇ ਆਪੇ ਸੁਣ ਵਿਚਾਰੇ ਆਪੇ ਰਤਨ ਪਰਗ ਤੂੰ ਆਪੇ ਫੋਲ ਅਪਾਰ ਸਾਚੋ ਮਾਣ ਮੈਂ ਤੂੰ ਆਪੇ ਦੇਵਨ ਹਾਰ ਹਰ ਜੋ ਤੂੰ ਕਰਤਾ ਕਰਤਾਰ ਜੋ ਭਗਤ ਰਾਗ ਤੂੰ ਹਰ ਨਾਮ ਲਿਆ ਚਾ ਰਹਾ ਹੋਇਆ ਆਪੇ ਰੰਗ ਹੀਰਾ ਨਿਮਲਾ ਆਪੇ ਰੰਗ ਜੀਤ ਆਪੇ ਮੋਤੀ ਚਲਾ ਆਪੇ ਰੋਗ ਠੀਠ ਗੁਰਕੇ ਸਲਾਹਣਾ ਖੜਕਾ ਡੀਠਾ ਡੀਠ ਆਪੇ ਸਾਗਰ ਬੋਤਾ ਆਪੇ ਪਾਰ ਪਾਰ ਸਾਚੀ ਵਰਤ ਜਾਣ ਤੂੰ ਬਸਬ ਤੁੰਗਾਉਣ ਹਰ ਨਿਟ ਜਾਣੇ ਬਾਜ ਗੁਰੂ ਪਾਰ ਅਸਰ ਕਰਤਾ ਹੋਇਆ ਜਾਣਕ ਆਸਰ ਕਰਤਾ ਦੇ ਕੇ ਹੋਰ ਖੇਤੀ ਆਵੇ ਜਾਏ ਆਪੇ ਨਿਰਮਲ ਏਕ ਤੂੰ ਹੋਰ ਬੰਦੀ ਧੰਦੇ ਪਾਏ ਗੁਰ ਅਕੇ ਸੁਗਰੇ ਸਾਚੇ ਸੋਨ ਦੇ ਬੁਲਾਏ ਹਰ ਜੋ ਸਭ ਸ਼ਾਣੀ ਸਾਚ ਰਤੇ ਗੁਰਵਾ ਕੇ ਤਿਧਰ ਮਹਿਲ ਨਾ ਹੋਇਆ ਕੇ ਸਭ ਕਰ ਸੁਸਾ ਕੇ ਨਦਰ ਕਰੇ ਸੁਸਬਾਈਏ ਬਿਨਾ ਕੇ ਸਾ ਕੇ ਜਿਨੀ ਸਚ ਜਾਣਿਆ ਸੇ ਸੁਖੀਏ ਜੁਗਚਾਰ ਹੋਮ ਮੈਂ ਤ੍ਰਿਸ਼ਨਾ ਮਾਰ ਕੇ ਸਚਰ ਕੇ ਉਤਾਰ ਜੰਗ ਲਹਾ ਇੱਕ ਨਾਮ ਵਾਹਿਗੁਰੂ ਵਿਚਾਰ ਸੱਚ ਵਖਰਲਾ ਦੀਏ ਸਭ ਦਸ ਰਾਸ ਸਾਚੀ ਦਰ ਕੇ ਵੈਸੇ ਭਗਤ ਜੀ ਅਰਦਾਸ ਪਾਸੋ ਲੇਖਣ ਨਿਬੜੇ ਰਾਮ ਨਾਮ ਪ੍ਰਕਾਸ ਉੱਚਾ ਉੱਚੋ ਆਖੀਐ ਕਹਿਣਾ ਦੇਖਿਆ ਜਾਹੇ ਜਾਂ ਦੇਖਾਂ ਤਾਂ ਇੱਕ ਤੂੰ ਸਤਿਗੁਰੂ ਦਿਖਾਏ ਜੰਤਰ ਜੋਤ ਜੋਤਰ ਅੰਤਰ ਜਾਣੀਏ ਸਤਿਗੁਰੂ ਨਾਨਕ ਸਾਹਿਬ ਸੁਭਾਏ ਸ੍ਰੀ ਰਾਗ ਮਹੱਲਾ ਪਹਿਲਾ ਮਛਲੀ ਜਲ ਨ ਜਾਣਿਆ ਸਰਕਾਰਾ ਸਗਾ ਸਿਆਣੀ ਸੋਹਣੀ ਕਿਉਂਕਿ ਤੋਵੇ ਸਾਵ ਕੀਤੇ ਕਰਨ ਪਾਕੜੀ ਕਾਲ ਨ ਟਲੇ ਸਿਰਾਵ ਭਾਈ ਰਿਉ ਸਿਰਜਾਨੋ ਕਾਲ ਜਿਉ ਮਾਛੀ ਤੋ ਮਾਨਸਾ ਭਵਜਨਤਾ ਜਲ ਹਾਉ ਜਗ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਫਾਰ ਸਤਿ ਦੇ ਉਭਰੇ ਦੂਜਾ ਜੁੜ ਵਿਖਾਰ ਉਦਨ ਕੇਵਲ ਹਾਰਨ ਦਾ ਸਤ ਸਿਆਲ ਸੇ ਚਾਣੇ ਜੋ ਪੰਖੀਆਂ ਜਾਲੀ ਬਦਕ ਹੇਤ ਗੁਰਾਖੇ ਸੁਭਰੇ ਹੋਰ ਫਾਤੇ ਚੋਗੇ ਸੇਤ ਬਿਨ ਨਾਵੇ ਚੁਣ ਸੱਟੇ ਗੁਣ ਸੰਗੀ ਸਾਥ ਸਾਥ ਸੱਚੋ ਸੱਚਾ ਖੇ ਸੱਚੇ ਸੱਚਾ ਸਾਰ ਜਿੰਨੀ ਸੱਚਾ ਮੰਨਿਆ ਤਿੰਨ ਮਨ ਸੱਚ ਦਿਆ ਮਨ ਮੁਖ ਸੁੱਚੇ ਜਾਣੇ ਗੁਰੂ ਜਾ ਦਿਆ ਜੇ ਜਿਨਾ ਗਿਆ ਸਤਿਗੁਰੂ ਅੱਗੇ ਅਰਦਾਸ ਕਰ ਸਜੰਦੇ ਮਿਲਾ ਹੈ ਜਾ ਜਾ ਸਾਧੁ ਮਿਲੇ ਸੁਖ ਪਾਏ ਆ ਜਮ ਦੂ ਵਿਖਾਏ ਨਾਵੇ ਅੰਦਰ ਹੋਂ ਸਾ ਨਾਮ ਸਿਮਣ ਆਏ ਬਾਜ ਗੁਰੂ ਕੁਬਾਰ ਹੈ ਬਿਨ ਸ਼ਬਦ ਹੈ ਬੂਝ ਨਾ ਪਾਏ ਗੁਰੂ ਦੀ ਪ੍ਰਕਾਸ਼ ਹੋਏ ਹੱਥ ਰੇਡੀ ਮਿਲਾਏ ਕਿ ਤਿੱਥੇ ਕੰਨ ਸੁੰਦਰ ਜੋਤੀ ਸਮਾਏ ਤੂੰ ਹੈ ਸਾਧਨ ਤੂੰ ਸਜਾਨ ਤੂੰ ਹੈ ਤੂੰ ਆਪੇ ਮਿਲਣਹਾਰ ਗੁਰ ਸ਼ਬਦ ਸਾਲਾ ਯੰਤਨ ਪਾਰਾ ਵਾਰ ਤਿੱਥੇ ਕਾਲ ਨਾ ਪੜੇ ਜੇ ਇੱਥੇ ਗੁਰ ਕਾ ਸ਼ਬਦ ਪਾਰ ਹੁਕਮੀ

ਸੰਸਾਰੇ ਕੇਤੇ ਪੰਡਤ ਜੋਤਿ ਕੀ ਵੇਦਾ ਕਰੇ ਵਿਚਾਰ ਵਾਧੂ ਕਾ ਵਾਧੂ ਰੋ ਸਲਾਹ ਨੇ ਵਾਧੇ ਆਉਣ ਜਾ ਨੇ ਬਿਨ ਗੁਰ ਕਾਮਣਾ ਛੋਟ ਸੀ ਕਹਿ ਸੁਣਿਆ ਗੋਹਾ ਨੇ ਸਭ ਆਗੁਣ ਆਖੀਏ ਨਾ ਗੁਣ ਨਹੀਂ ਕੋਈ ਹਰ ਗੁਣ ਨਾਰ ਸੁਹਾਵਣੀ ਮੈਂ ਭਾਵੇ ਪ੍ਰਭ ਸੋਏ ਨਾਮ ਕਰੂੰ ਰਾਵੜਾ ਨਾਮ ਛੜਾਏ ਸੇ ਰਾਗ ਮਹੱਲਾ ਪਹਿਲਾ ਜਪਦਾ ਸੁਣ ਸਾਧੀ ਤਿਲਕ ਜੀ ਵਾਸ ਗੁਣ ਦਾਨ ਜਿਵੇਂ ਆ ਬਿਨ ਸੱਚ ਕਹਿ ਤਾਸ ਜੇ ਹਰਾ ਦੇ ਤਿਆਰ ਲੂਣੇ ਬਿਨ ਨਾ ਜਨਮ ਗੁੰਮਣ ਗੁੰਮਣ ਵਿਆਸ ਮੁੰਦੇ ਗੁਣ ਦਾਸੇ ਸੁਖ ਕਹੋਏ ਆ ਗੁਣਿਆਰੇ ਸਮਾਈਏ ਗੁਰਮਤ ਪੂਰਾ ਸੋਏ ਰਹਾ ਬਿਨ ਅਸੀਂ ਬੜੇ ਧੱਕੇ ਗੁਣਾਚਾਰ ਮੂਲਾਂ ਬੁਝੇ ਆਪਣਾ ਬਸ ਰਹੀ ਕਰਬਾਰ ਵਿਨਵਾ ਕਰ ਦੁਖੇ ਅਗਲਾ ਕੁੜੂੜੀ ਕੁੜਿਆਰੇ ਲਾਹਣ ਸਨੌਤਨਾ ਪ੍ਰਕਿਰਤਨ ਵਿਚਾਰ ਵਸ ਲੈ ਘਰੇ ਆਪਣੇ ਚੱਲੇ ਕਰ ਸਾਰ ਵਣ ਜਾ ਰਹੇ ਸੁਮਣ ਚਕਾਰੇ ਗੁਰਮੁਖ ਬਰਮ ਸਮਾ ਬ੍ਰਹਮ ਚਾਰ ਸੰਤਾ ਸੰਗਤ ਭਾਈ ਜੇ ਮੇਲੇ ਮਿਲਣ ਹਾਰ ਮਿਲਿਆ ਹੋਏ ਨਾ ਵਿਛੜੇ ਜਿਸ ਮੇ ਅੰਤਰ ਜੋਤ ਪਾਰ ਸੱਚੇ ਆਸਣ ਸਤਰੇ ਸੱਚੇ ਬ੍ਰਹਮ ਪਿਆਰੇ ਜਿੰਨੀ ਆਪ ਜਾਣਿਆ ਪੇ ਕਾਰ ਮੈਂ ਸਹਿ ਸੱਚੇ ਸੱਚੇ ਅਤਿਆ ਸੱਚੋ ਪੱਲੇ ਪਾਏ ਤ੍ਰਿਵਣ ਸੁਗਰ ਜਾਣੀ ਸੱਚੋ ਸੱਚ ਨਾਏ ਸਤਨ ਅਖਰੀ ਸੁਹਾਵਣੀ ਜਿਨ ਬਿਰ ਜਾਤਾ ਸੰਗ ਮਹਿਲੀ ਮਹਿਲ ਬੁਲਾਏ ਸੁਭਰੂ ਰਾਵੇ ਰੰਗ ਸੱਚ ਸੁਹਾਗਣ ਸਾ ਫਲੀ ਫਿਰ ਸਮੋਹੀ ਗੁਣ ਸੰਗ ਭੁੱਲੀ ਭੁੱਲੀ ਤਲ ਚੜਾ ਤਲ ਚਰ ਡੂੰਗਰ ਜਾਓ ਬਨ ਭੁੱਲੀ ਜੇ ਫਿਰ ਬਿਨ ਬਿਨ ਬੂਝ ਨ ਪਾਓ ਨਾ ਭੁੱਲੀ ਜੇ ਮਿਲਾ ਫਿਰ ਵਰਿਆ ਵਜਾਓ ਪੁੱਛੋ ਦਾਇਤ ਪਾਦਵਾ ਚਲੇ ਜਾ ਕਰ ਹੋਏ ਰਾਜਨ ਜਾਣੇ ਆਪਣਾ ਠਾਕਣਾ ਦਰ ਘਰ ਠਾਕਣਾ ਹੋਏ ਨਾਨਕੇ ਕੋਲ ਆਵਰਿਆ ਦੂਜਾ ਵਰਨ ਕੋਇ ਸ੍ਰੀ ਰਾਗ ਮਹੱਲਾ ਪਹਿਲਾ ਗੁਰ ਤੇ ਨਿਰਮਲ ਜਾਣੀ ਹੈ ਨਿਰਮਲ ਦੇ ਸਰੀਰ ਹੈ ਨਿਰਮਲ ਸੱਚ ਮਨ ਸਹਿ ਸੋ ਜਾਣਿਆ ਪੀਰ ਸਹਿਜੇ ਤੇ ਸੁਖਿਆ ਗਲੋ ਨਾ ਲੱਗ ਜਮ ਤੀਰ ਭਾਈ ਰੇ ਮੈਰ ਨਹੀਂ ਨਿਰਮਲ ਜਲ ਨਾ ਆਏ ਨਿਰਮਲ ਸਾਚਾਇਕ ਤੂੰ ਹੋਰ ਹੋ ਮੈਲ ਭਰੀ ਸਭ ਜਾਇ ਰਹਾ ਹਰ ਕਮ ਅੰਦਰ ਸੋਇ ਨ ਕੀਆ ਕਰਨ ਹਾਰ ਰਾਵ ਸਸ ਦੀ ਮਨ ਉਪਜੋਤ ਤ੍ਰਿਪਨ ਜੋਤ ਪਾਰ ਘੜ ਹਾਟ ਪਠਨ ਘੜ ਕੋਠਰੀ ਸਾਸੋ ਦਾ ਵਪਾਰੀ ਗਿਆਨ ਜਨ ਪੈ ਪੰਜਨ ਦੇਖ ਨਿਰੰਜਨ ਭਾਏ ਗੁਪਤ ਪ੍ਰਗਟ ਸਭ ਜਾਣੀ ਜੇ ਮਨ ਰਾਖੇ ਠਾਏ ਐਸਾ ਸਤਿਗੁਰੂ ਜੇ ਮਿਲੇ ਤਾਂ ਸਹਿਜ ਲੈ ਮਿਲਾਏ ਕਾਂਸ ਕੋ ਸੋਟੀ ਲਾਏ ਪਰਕੇ ਦੇ ਲਾਏ ਕੋਟੇ ਠੋਰਨ ਪਾਏ ਨੀ ਖਰੇ ਖਜਾਨੇ ਪਾਏ ਆਸ ਅੰਦੇਸਾ ਦੂਰ ਕਾਲੀ ਊਹ ਮਿਲ ਜਾਏ ਸਮਾਏ ਸੁਖ ਮੰਗੇ ਸਭ ਕੋ ਦੁੱਖ ਨਾ ਮੰਗੇ ਕੋਏ ਸੁਖੇ ਕੋ ਦੁਖੇ ਗਲਾ ਮਨ ਗੂਜ ਨਾ ਹੋਏ ਸੁਖ ਦੁਖ ਸੰਗੁਰ ਜਾਣੀਏ ਸਭ ਬੇ ਸੁਖ ਹੋਏ ਬੇਦ ਪੁਕਾਰੇ ਬਾਚੀਏ ਤੀਰਥ ਪਾਣੀ ਬ੍ਰਹਮ ਵਿਆਸ ਮੁਣ ਜਨ ਸੇਵਕ ਸਾਧਕ ਨਾਮ ਤੇ ਗੁਣਦਾਸ ਸਤਰੇ ਸਜਨ ਗਏ ਹਾਂ ਸਬਰ ਹਰੇ ਜਾਸ ਸਾਂ ਜੁਗ ਮੈਲੇ ਮਲ ਪਰ ਜਿਨ ਮੁਖ ਨਾਮ ਨਾ ਹੋਏ ਭਗਤੀ ਭਾਈ ਬਹੁਨਿਆ ਮੁਖ ਅਲਪਤ ਖੋਏ ਜਿਨੀ ਨਾਮ ਸਾਰਿਆ ਵਿਗੁਣ ਮੁੱਠੀ ਰੋਏ ਖੁਜ ਖੁਜ ਪਾਇਆ ਡਰ ਕਰਨ ਮਿਲੇ ਮਿਲਾਏ ਆਪ ਛਣ ਘਰ ਵਸੇ ਹੋਂ ਮੇ ਜਿਸ ਨਾ ਜਾਏ ਨਾਨਕ ਨਿਰਮਲ ਉਜਲੇ ਜੋ ਰਾਤੇ ਰਾ ਸਿਰਾ ਮਹੱਲਾ ਪਹਿਲਾ ਸੁਮਨ ਭੁਲੇ ਬਾਵੜੇ ਗੁਰ ਕੀ ਚਰਣੀ ਲਾ ਗਏ ਹਰ ਜਪ ਨਾਮ ਤੇ ਆਏ ਤੂੰ ਜਨ ਡਰਵੇ ਦੁਖ ਪਾਗ ਦੁਖਨ ਦੁਹਾਗਣੀ ਕਿਉਂ ਥੀ ਰਹਿ ਸੁਹਾਗ ਭਾਈ ਰੇ ਅਰਣਾਈ ਮੈਂ ਤਾ ਮੈਂ ਤਣਿਆ ਗੁਣ ਮੈਂ ਤਨ ਨਾਮ ਦਾਨ ਹੈ ਗੁਰ ਨਾਮ ਦੀ ਅਤ ਬਲ ਜਾਵ ਰਹਾ ਗੁਰਮਤ ਬਸ ਵਾਸ ਤਿਸ ਤਿਸ ਕੇ ਸੰਗ ਮਿਲਾਓ ਤਿਸ ਮੁਕਣ ਜੀਵੋ ਬਿਨ ਨਾਵੇ ਮਰ ਜਾਓ ਮੈਂ ਅੰਦਰੇ ਨਾਮ ਨਾ ਵਿਸਰੇ ਟੇਕ ਟੇਕ ਹਰਿ ਜਾਓ ਗੁਰੂ ਜਿਨਾ ਕੰਧ ਰਾਤੇ ਲੈ ਨਾ ਇਠਾਓ ਬਿਨ ਸਤਗੁਣ ਨਾਵਣ ਪਾਈ ਬਿਨ ਨਾਵੇ ਕਿਆ ਕੁਮ ਸੁਭਾਵ ਆ ਗਿਆ ਪਛਤਾਵਣੇ ਜੂੰ ਸੁਣੀ ਕਰਕਾਓ ਬਿਨ ਨਾਵੇ ਦੁਖ ਨਾ ਦੁਖ ਦੇਹਰੀ ਜੂੰ ਕਲਰ ਕੀ ਭੀਤ ਤਬ ਲਗ ਮਹਿਲ ਨਾ ਪਾਈ ਜਬ ਲਗ ਸਾਧਨਾ ਚੀਤ ਸ਼ਬਦ ਰੁਪਏ ਕਰ ਪਾਈ ਨਿਰਵਾਣੀ ਪਦੀਤ ਹੋਂ ਗੁਰ ਪੁੱਛੋ ਆਪਣਾ ਕੁਛ ਗੁਰੂ ਪੁਸ਼ਕਾਰ ਕਮਾਓ ਸ਼ਬਦ ਸਲਾਈ ਮਨ ਵਸੈ ਹੋਂ ਮੈਂ ਦੁੱਖ ਜਲ ਜਾਓ ਸਹਿਜੇ ਹੋਏ ਨਮੇ ਸਹਿਜੇ ਹੋਏ ਮਿਲਾਵੜਾ ਸਾਚੇ ਸਾਜ ਮਿਲਾਵ ਸ਼ਬਦ ਤੇ ਸੈ ਨਿਰਮਲੇ ਤਜ ਕਾਮ ਗੁਰੂ ਦੇ ਅਹੰਕਾਰ ਨਾਨਕ ਨਾਮ ਸਲਾਹਣ ਸਦਾ ਸਦਾ ਹਰ ਅਖਰ

ਸਭ ਨੂੰ ਸਭ ਦੇ ਜਾ ਭੁਲਾ ਫਿਰੇ ਮਾਰ ਜਨਮੇ ਵਾਰ ਵਾਰ ਸਾਫ ਸਲਾਹੇ ਆਪ ਕੋ ਉੜਬੜੀ ਹੋਏ ਗੁਰੂ ਜੀ ਗੁਰੂ ਬਿਨ ਆਪ ਨਾ ਚੀਨੀਏ ਕਹਿ ਸੁਣੇ ਕਿਆ ਹੋਏ ਨਾਨਕ ਸ਼ਬਦ ਪਛਾਣੀ ਹੈ ਹੋਮੇ ਕਰਨ ਕੋਏ ਸ੍ਰੀ ਰਾਗ ਮਹਲਾ ਪਹਿਲਾ ਬਿਨ ਫਿਰ ਤਨ ਸੰਘਾਰੀਏ ਜੁਗਣ ਬਾਦ ਉਖਵਾਰ ਨਾਮ ਮਾਨੇ ਸੁਖ ਸੇ ਜੜੀ ਬੀਨ ਪੀਰ ਬਾ ਸੰਘਾਰ ਦੁਖਣ ਦੁਆਗਨੀ ਤਨਾ ਘਰ ਸੇ ਜੁਤਾਰ ਮਨ ਰੇ ਰਾਮ ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨ ਪਾਈਏ ਸੋ ਮਿਲੇ ਹੋਏ ਰਹਾਓ ਗੁਰ ਸੇਵ ਸੁਭਾਈਏ ਹਰ ਵਸਾ ਸ਼ਿੰਗਾਰ ਸਤਮਣੇ ਫਿਰ ਸੇ ਜੜੀ ਕੂੜਾ ਪਿਆ।

ਗੁਰਮੁਖ ਜਾਣ ਸੁਜਾਨੀ ਹੈ ਗੁਰ ਮੇਲੇ ਗੁਣਸਾਰ ਸੱਚ ਨਿਮਲੋ ਸਵਾਰ ਕਾਮਣੀ ਪਿਰ ਮੋਹ ਮੋਹੀ ਰੰਗ ਲਾਏ ਤਨ ਮਨ ਮਨ ਤਨ ਸੱਚ ਵਿਵਸਿਆ ਕਿਉਂ ਕਹਿ ਨਾ ਜਾਏ ਹਰ ਵਰ ਘਰ ਸੁਹਾਗਨੀ ਨਿਮਲ ਸੱਚੇ ਨਾਏ ਮਨ ਮੈਂ ਮਨ ਵਾਜੇ ਮਰੈ ਤਾ ਫਿਰ ਰਾਵੇ ਨਾਰੇ ਇੱਕ ਤਾ ਕੇ ਗਲ ਮਿਲਿਆ ਗੁਰਮੁ ਤਿਨ ਕਹਾਰ ਸੰਸਵਾ ਸੁਖ ਉਪਜੈ ਗੁਰਮੁਖ ਨਾਮ ਉਧਾਰ ਕਿਨ ਮੈਂ ਜਖ ਨੂੰ ਪੈ ਕਿਨ ਆਵਖ ਨੀ ਜਾਏ ਸਭ ਜਾਣੇ ਰਵਰੇ ਨਾ ਤਿਸ ਤਿਲੋ ਨਾ ਤੁਮ ਆਏ ਸਾਹਿਬ ਤੁਲੇ ਤੁਲਾਈ ਸਾਹਿਬ ਤੁਲ ਨਾ ਤੁਲੀਏ ਕਥਨ ਕਹਿ ਕਥਨ ਨ ਪਾਇਆ ਜਾਏ ਵਪਾਰੀ ਮਨ ਜਾ ਰਿਹਾ ਹੈ ਜੁਲ ਖਾਏ ਕਰ ਕਮਾਵੇ ਸਤਿ ਲਾ ਮਿਲੇ ਰਜਾਏ ਪੂੰਜੀ ਸਾਚੀ ਸਤਿਗੁਰ ਨਾ ਤੇ ਜਿਲ ਨਾ ਤੁਮਾਏ ਗੁਰਮੁਖ ਨੂੰ ਤੁਲ ਤੁਲਾਏ ਸਤਿ ਰਾਜੀ ਤੋਲ ਆਸਾ ਮਨਸਾ ਮੋਹਣੀ ਗੁਰੂ ਠਾਕੁਰ ਬੋਲ ਤੁਲਾਏ ਤੋਲ ਸੀ ਪੂਰੇ ਪੂਰਾ ਤੋਲ ਕਥਨੇ ਕਹਿ ਨਾ ਪਾਈਏ ਹਿਰਦ ਨਾ ਪੜਪ ਸੁਭਾਰ ਕਾਇਆ ਸੁਣ ਨਾ ਪਾਈਏ ਪਿੰਨ ਕਰ ਭਗਤ ਪੁਨਿਆਰ ਨਾਨਕ ਨਾਉ ਨ ਵਿਸਰੇ ਮੇਲੇ ਗੁਰੂ ਕਰਤਾ ਸੀ ਰਾਗ ਮਹੱਲਾ ਪਹਿਲਾ ਸਤਿਗੁਰੂ ਰਾਜੇ ਮਿਲੇ ਭਾਈ ਰਤਨ ਵਿਚਾਰ ਮਨ ਦੀ ਜੇ ਸੰਗੁਰੇ ਆਪਣੇ ਭਾਈ ਸੁਰ ਪਿਆਰ ਮੁਕਤ ਪਦਾਰਥ ਭਾਈ ਅਗੁਣ ਮਿਟਣ ਹਾਰੇ ਭਾਈ ਰੇ ਗੁਰਬਨ ਗਿਆਨ ਹੋਏ ਪੁੱਛੋ ਬ੍ਰਹਮੇ ਨਾਰ ਤੇ ਭੇਦ ਵਿਆਸੇ ਕੋਈ ਰਹਾ ਗਿਆਨ ਧਿਆਨ ਤੁਮ ਜਾਣੀ ਕਤ ਕਾਵੇ ਸੋਏ ਸਫਲੇ ਗੁਰੂ ਖਰਿਆਵਲਾ ਸ਼ਾਮ ਗੁਨੇਰੀ ਹੋਏ ਲਾਲ ਜੋਏ ਮਾਨ ਕੀ ਗੁਰੂ ਭੰਡਾਰੇ ਸੋਏ ਗੁਰੂ ਭੰਡਾਰੇ ਪਾਈਏ ਨਿਰਮਲ ਨਾਮ ਪਿਆਰ ਸਾਚੋ ਵੱਖਰ ਲਾ ਸੰਚਿਐ ਪੂਰੇ ਕਰਮ ਪਿਆਰ ਪੂਰੇ ਕਰਮ ਅਪਾਰ ਸੁਖ ਦਾ ਦੁੱਖ ਮੇਟਣੋ ਸਤਿਗੁਰ ਅਸਰ ਸੰਗਾਰ ਭੌਜਲ ਪ੍ਰਗੁੰਡ ਰਾਵ ਨਾ ਕੰਦੀ ਨਾ ਪਾਰ ਨਾ ਬਿੜੀ ਨਾ ਤੁਰੜਾ ਨਾ ਤੇ ਸੁਣ ਮਲਾਰ ਸਤਿਗੁਰ ਭੈ ਕਾ ਬਹੁ ਧਨ ਨਦਰੀ ਪਾਰ ਉਤਾਰੇ ਤੇ ਇੱਕ ਤਿਲ ਪਿਆਰਾ ਵਿਸਰੇ ਦੁੱਖ ਲੱਗੇ ਦੁੱਖ ਜਾ ਸੁਖ ਜਾਏ ਤੇ ਹਾਂ ਚਲ ਚਲਾਵਨੀ ਨਾਮ ਨੰਦ ਜਫੀ ਰਸਾਏ ਘਟ ਬਿੰਸੈ ਦੁਖ ਆਗਲੋ ਜਮ ਪਗੜੇ ਪਰਸਾਏ ਮੇਰੀ ਮੇਰੀ ਕਰ ਗਏ ਧਨ ਧਨ ਕਲਤਨ ਸਾਥ ਬਿਨ ਨਾਵੇ ਧਨ ਬਾਦ ਹੈ ਭੁੱਲੋ ਮਾਰ ਗਿਆ ਸਾਚੋ ਸਾਹਿਬ ਸੇਵਿਆ ਗੁਰਮੁਖ ਤੋ ਕਾਥ ਆਵੇ ਜਾਏ ਭਵਾਈ ਹੈ ਭਈ ਕਿਰਤ ਕਮਾਏ ਭੁਰੂ ਲਿਖਿਆ ਕਮਾ ਕਿਉਂ ਮਿੱਟੀ ਹੈ ਲਿਖਿਆ ਲਿਖ ਰਜਾਏ ਬਿਨ ਹਰ ਨਾਮ ਨ ਛੁੱਟੀ ਹੈ ਗੁਰੂ ਵੇਲੇ ਮਿਲਾਏ

ਹਰੇ ਮਣਿਆ ਸੀ ਹਰ ਸੁਖਰੀਤ ਕਰ ਜੈ ਸੀ ਚਾਤੁਰ ਕਮੇ ਸਰ ਭਾਰਤ ਹਰਿਆ ਵਲੇ ਕਮੁੰਦ ਨ ਪਵੀ ਗਏ ਹੈ ਕਰਮ ਮਿਲੇ ਤਾਂ ਪਾਈਐ ਕਰ ਪਿਆ ਸਿਰਦੇ ਹਰੀ ਮਣਿਆ ਸੀ ਹਰ ਸੁਖਰੀਤ ਕਰ ਜੈ ਸੀ ਜਲਦ ਹੋਇਆ ਟਣਿਆ ਪੇ ਖਵਿਆ ਕਦੁਤ ਕੋ ਖਵਣ ਦੇ

ਗੁਰਮੁਖ ਸਦਾ ਹਜੂਰ ਮਨ ਕੁਣਤ ਕੁਣਾਵਣੀ ਕਰਤਾ ਕਰੇ ਸੋਹ ਤਾਂ ਕੀ ਕੀਮਤ ਨਾ ਪਵੈ ਜੇ ਲੋਚੈ ਸਭ ਕੋਏ ਗੁਰਮੁਖ ਗੁਰਮਤ ਹੋਏ ਤਾਂ ਪਾਈਏ ਗੁਰਮਤ ਮਿਲਦਾ ਪਾਈਏ ਸਚ ਮਿਲੇ ਸੁਖ ਹੋਏ ਸੱਚਾ ਨਿਹਨ ਟੁੱਟੇ ਜੇ ਸਤਿਗੁਰ ਭੇਟੇ ਸੋਏ ਗਿਆਨ ਪਦਾਰਥ ਪਾਈਏ।

ਕੋਏ ਖੇਲ ਗਏ ਤੇ ਪੰਖ ਨੂੰ ਜੋ ਸੁਖ ਦੇ ਸਰ ਤਲ ਜੋ ਸੁਖ ਦੇ ਸਰ ਤਾਲੇ ਘੜੀ ਕਿ ਮੌਤ ਕੇ ਚੱਲਣਾ ਖੇਲ ਨੱਜ ਕੇ ਕੱਲ ਜਿਸ ਤੂੰ ਮਿਲੈ ਸੁ ਮਿਲੈ ਜੈਸੈ ਮਲ ਬਿਨ ਗੁਰ ਪ੍ਰੇਤ ਨਾ ਤੂੰ ਬੁਝੇ ਹੁਮੇ ਮਲ ਨਾ ਜਾਏ।

ਮੈਂ ਤੁਝ ਬਿਨ ਆਵਣਾ ਕੋਇ ਜੋ ਭਾਵੇ ਤੋ ਰਾਖ ਤੂੰ ਮੈਂ ਤੁਝ ਬਿਨ ਕੌਣ ਪਤਾ ਰੇ ਅੱਖੜ ਪੜ ਅੱਖਰ ਪੜ ਪੜ ਭੁੱਲੀਏ ਭੇਖੀ ਬੋਲ ਮਾਨੇ ਤੀਰਤਨਾ ਤਾਂ ਕਿਆ ਕਰੇ ਮਨ ਮਿਲ ਗੁਮਾਨ ਗੁਰਬਿਨ ਕਿਨ ਸਮਝਾਈਏ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈ ਗੁਰੂ ਤਤ ਗੇ ਚਾਰ ਸਤਨ ਆਪ ਕੋ ਆਇਆ ਗੁਰ ਕਹੇ ਗੁਰ ਕੇ ਸ਼ਬਦ ਸੰਗਾਰ ਘਰੀ ਸੋਭਿਤ ਪਾਇਆ ਗੁਰ ਕੇ ਪਾਰ ਗੁਰ ਕੀ ਸੇਵਾ ਚਾਕਰੀ ਮਨ

ਵਈ ਜਿਸ ਵੇਲੀ ਗੁਰੂ ਗ੍ਰੰਥ ਸਾਹਿਬ ਸ਼ਰਾਈ ਛੁਟਿਆ ਆਪੇ ਬਖਸ਼ਣਹਾਰ ਮਨਮੁਖ ਜਾਣੇ ਆਪਣੇ ਧੀਆਂ ਪੂਤ ਸੰਜੋਗ ਨਾਰੀ ਦੇਖ ਬੇਗਸ ਹੈ ਨਾਲੇ ਹਰਖ ਸੋ ਸੋਗ ਗੁਰਮੁਖ ਸਾਧਨ ਗਾਵਲੇ ਅਨਸਰਸ ਭੋਗ ਚਿਤ ਚਾਲੇ ਬਿਤ ਜਾਵਣੋ ਸਾਗ ਦੋਲ ਗੁਰਦੁਲਾਈ ਬਾਹਰ ਢੂੰਡ ਬਗੁਚੀਏ ਘਰ ਮੈਂ ਬਸ ਥਾਈ ਮਨਮੁਖੋ ਮੈਂ ਘਰ ਮੁਸੀ ਗੁਰਮੁਖ ਪਾਲੇ ਪਾਏ ਸਾਖਤ ਨਿਰਗੁਣ ਯਾਰਿਆ ਆਪਣਾ ਮੂਲ ਪਛਾਣ ਰਗਤ ਬਿੰਦ ਕਾਹੋ ਧਨੋ ਅਗਨੀ ਪਾਸ ਪ੍ਰਾਣ ਪਵਣੇ ਕੇ ਬਸ ਦੇਹਰੀ ਮਸਤਕ ਸਾਚੇ ਨਿਸ਼ਾਨ ਪੋਤਾ ਜੀਵਨ ਮੰਗੀਐ ਮੂਹਰਾਂ ਲੋੜੇ ਕੋਏ ਸੁਖ ਜੀਵਨ ਤਸਿਆਖੀਐ ਜਿਸ ਗੁਰਮੁਖ ਵਸਿਆ ਸੋਏ ਨਾ ਵਿਹੁਣੇ ਕਿਆ ਗਣੀ ਜੇ ਸਰਗੁਰ ਦਰਸ਼ਨਾ ਹੋਈ ਜਿਉ ਸੁਪਨੇ ਨੇ ਸੁ ਭੁਲੀਏ ਜਬ ਲਗ ਨਿਦਰਾ ਹੋਏ ਉਹ ਸਰਪਨ ਕੇ ਵਜੀੜਾ ਅੰਤਰ ਹੋਮੇ ਦੋ ਹੋਏ ਗੁਰਮਤ ਹੋਏ ਵਿਚਾਰੀਏ ਸੁਪਨਾ ਜਗ ਲੋਏ ਅਗਨ ਮਰੇ ਜਲ ਪਾਈਐ ਜਿਉ ਬਾਰਕ ਦੂਦੇ ਮਾਏ ਬਿਨ ਜਲ ਕਮਲ ਸੋ ਨਾ ਥੀਏ ਬਿਨ ਜਲ ਮੀਨ ਮਰਾਏ ਨਾਨਕ ਗੁਰਮੁਖਾਰਾ ਸੁ ਮਿਲੇ ਜੀਵਾਂ ਹਰ ਗੁਣ ਗਾਏ।

ਨਾਰੀ ਸਹਿਜ ਸਹਿਜ ਬਧਾਰ ਚੁਆ ਚੰਦਨ ਲਾਈਏ ਕਾ ਪ੍ਰਭ ਸ਼ਿਗਾਰ ਕੇਹੂ ਕਰ ਲਾਈਏ ਸ਼ੂਰ ਚਲੇ ਕਰਵਾਰ ਮਹਿਲ ਨੂੰ ਕਾਹੀਏ ਰਾਜਾ ਰਾਕੇ ਖਾਨ ਚੌਧਰੀ ਰਾਸ ਦਾਈਏ ਜਲ ਬਲੀਏ ਬਿਮਾਨ ਮਨੁੱਖ ਨਾਮ ਸਾਰਿਆ ਜੋ ਡਬ ਦਾਦਾ ਕਾਨ ਹਮੇ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ ਸਭ ਜਗ ਕਾਜਲ ਕੋਠੜੀ ਧਰਮਨ ਦੇ ਸੋ ਆਏ ਗੁਰ ਆਖੇ ਸੇ ਨਿਰਮਲੇ ਸ਼ਬਦ ਨਵਾਰੀ ਪਾਏ ਨਾਨਕ ਤਰੀਏ ਸੱਚ ਨਾਮ ਸਰ ਸ਼ਾਹ ਪਾਤਸ਼ਾਹ ਮੈਂ ਹਰ ਨਾਮ ਨਵੀਸਰੈ ਹਾਂ ਨਾਮ ਰਤਨ ਵਸਾਓ ਮਨ ਭੋਜਲ ਪਾਚਮੇਕ ਨੂੰ ਤਰੇ ਥਾਹੂ ਸ਼੍ਰੀ ਰਾਗ ਮਹਿਲਾ ਪਹਿਲਾ ਘਰ ਦੂਜਾ ਮੁਕਾਮ ਕਰ ਕਰ ਬੈਸਣਾ ਨੇ ਚੜ੍ਹੇ ਕੀ ਧੂਖ ਮਕਾ

தேவஸ்தான் சொன்னார் கணம் கந்தாரம் மௌன ஜான் சேஷ்பீர் சலாறு ஜர் கூச்ச கூச்சா கர் கே அவரே பேச்சலன்ஹா சுல்தான் ஹான் மரு குமரே கே கர் கர் கூச்ச கடி மோத் கே சலனா தில் சமி தூபி பஹூச்ச ਸ਼ਬਦਾਂ ਮਾਹੇ ਵਖਾਣੀਏ ਬਿਰਲਾ ਤਬ ਜੇ ਕੋਈ ਨਾਨਕ ਗੁਰਾਣੇ ਬੇਨਤੀ ਜਲ ਸਮੇਂ ਜਲ ਸੋਇ ਅਲਹੁ ਲੱਖ ਕੰਮ ਕਾਦਰ ਕਰਨ ਹਰ ਕਰੀਮ ਸਭ ਦੁਨੀਆ ਮ ਜਾਵਣੀ ਮਕਾਮੇ ਕਰੀਮ ਮਕਾਮ ਦਸਨ ਵਾਖੀਏ ਜਿਸ ਸਿਸਨ ਹੋਵੇ ਲੇਖ ਅਸਮਾਨਤਾ ਦੀ ਚੱਲ ਸੇ ਮਕਾਮ ਉਹੀ ਏਕ ਦਿਨ ਰਬ ਚੱਲੇ ਨਿਸ ਸੱਸ ਚੱਲੇ ਤਾਰਕਾ ਲੱਖ ਪਲੋਏ ਮਕਾਮ ਹੋਈ ਕਹਿ ਨਾਨਕਾ ਸੱਚ ਬਗੋਏ ਮਹਲੇ ਪਹਿਲੇ ਸਤਾਰਾਂ ਅਸ਼ਪਰੀਆਂ ਸੀ ਰਾਗ ਮਹਲਾ ਤੀਜਾ ਘਰ ਪਹਿਲਾ ਅਸ਼ਪਰੀਆਂ ਏਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮ ਕਿਰਪਾ ਕਰੇ ਭਗਤ ਕੀ ਜੀਵਨ ਗੁਰ ਭਗਤ ਨਾ ਹੋਏ ਆਪੇ ਆ ਮਲਾਏ ਬੂਝੇ ਤਾਂ ਨਿਮਲ ਹੋਵੇ ਕੋਈ ਹਰ ਜੀ ਉਹ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਈ ਭਾਈ ਰੇ ਭਗਤ ਹੀਣ ਕਾਹੇ ਜਗਾਇਆ ਪੂਰੇ ਗੁਰ ਕੀ ਸੇਵ ਨਾ ਕਿੰਨੀ ਬਿਰਥਾ ਜਨਮ ਗਵਾਇਆ ਰਹਾ ਆਪੇ ਹਰ ਜਗ ਜੀਵਨ ਦਾਤਾ ਪੇ ਬਖਸ਼ ਮਿਲਾਏ ਜੀ ਜਾਂਦੇ ਕਿਆ ਵਿਚਾਰੇ ਕਿਆ ਭਾਗ ਸੁਣਾਏ ਗੁਰਮੁਖ ਆਪੇ ਦੇਵ ਵਡਿਆਈ ਆਪੇ ਸੇਵ ਕਰਾਏ

ਬਿਨ ਕਿਰਪਾ ਲਿਆ ਨ ਜਾਏ, ਜੇ ਸੋਮਤ ਮੀਰ ਨੀਰ ਗਏ ਭੀ ਬਿਖ ਫਲ ਲਾਗੇ ਥਾਈ। ਸੇ ਜਨ ਸੱਚੇ ਨੇਮ ਲੈ ਜਨ ਸਤਿਗੁਰ ਨਾਲ ਪਿਆ, ਸਤਿਗੁਰ ਕਾ ਭਾਣਾ ਕਮਾਵ ਦੇ ਵਿਖੋ ਮੈਂ ਤਜ ਵਿਕਾਰ ਮਨ ਹਟ ਕਿਤੇ ਉਪਾਏ ਨਾ ਛੁਟੀਏ, ਸਿਮਤ ਸ਼ਾਸਤਰ ਸੋਧ ਹੋ ਜਾਏ, ਮਿਲ ਸੰਗਤ ਸਾਧੂ ਬਰੇ ਗੁਰ ਕਾ ਸ਼ਬਦ ਕਮਾਏ, ਹਰ ਕਾ ਨਾਮ ਦਾਨ ਹੈ ਜੇ ਸੰਤ ਨਾ ਪਾਰਾ ਵਾਰ, ਗੁਰਮੁਖ ਸੇਈ ਸੋ ਹੁੰਦੇ ਜਿਨ ਕਿਰਪਾ ਕਰੇ ਕਰਤਾਰ, ਨਾਨਕ ਦਾਤਾ ਏਕ ਹੈ ਦੂਜਾ ਔਰ ਨਾ ਕੋਏ, ਗੁਰਪ੍ਰਸਾਦੀ ਪਾਈ ਹੈ ਕਰਮ ਪ੍ਰਾਪਤ ਹੋਏ, ਸ਼੍ਰੀ ਰਾਗ ਮਹੱਲਾ ਤੀਜਾ, ਪਾਂਖੀ ਬਿਰਖ ਸੁਹਾਵੜਾ ਸੱਚ ਚੁਗੇ ਗੁਰੂ ਪਾਏ, ਸੱਚ ਚੁਗੇ ਗੁਰੂ ਪਾਏ, ਹਰ ਪੀਵੇ ਸਹਿਜ ਰਹੇ ਉੜੇ ਨਾ ਆਵੇ ਜਾਏ, ਨਿਕਰ ਵਾਸਾ ਪਾਇਆ ਹਰ ਨਾਮ ਸਮਾਏ, ਮਾਨੇ ਗੁਰ ਕੀ ਕਾਰ ਕਮਾਏ, ਗੁਰ ਕੇ ਭਾਣੇ ਜੇ ਚਲੇ ਤਾਂ ਦਰਾ ਚਿਆ ਨਾਇ ਰਾਓ, ਪੰਖੀ ਬਿਰਖ ਸੁਹਾਵੜੇ ਉੜੇ ਚੌਂ ਦਿਸ ਜਾਏ, ਜੇ ਤਾਂ ਉੜੇ ਦੋ ਘਣੇ ਨਿਰਦਾਜੇ ਤੇ ਬਲਾਏ, ਬਿਨ ਬਿਨ ਗੁਰ ਮਹਿਲ ਨਾ ਜਾ ਪੀ ਨਾ ਅੰਮ੍ਰਿਤ ਫਲ ਪਾਏ, ਗੁਰਮੁਖ ਬ੍ਰਹਮ ਦੇ ਅਵਲਾ ਸਾਚੇ ਸਹਿਬ ਸੁਭਾਏ, ਸਾਖਾ ਤਿੰਨ ਵਾਰੀ ਆਏ ਸਭ ਲਿਵਰਾਏ, ਅੰਮ੍ਰਿਤ ਫਲ ਹਰੀ ਕਹਿ ਆਪੇ ਦੇਖਵਾਏ, ਮਨਮੁਖ ਪੇ ਸੁੱਖ ਗਏ, ਨਾ ਫਲ ਤਿੰਨ ਨਾ ਛਾਓ ਤੇ ਨਾ ਪਾਸ ਨਾ ਵੈਸੀ, ਉਹਨਾਂ ਘਰ ਨਾ ਗਰਾਓ, ਕੱਟੀਏ ਤੈ ਨਿਤ ਜਾ ਲਈਏ, ਉਹਨਾਂ ਸ਼ਬਦ ਨਾ ਨਾਓ, ਹੁਕਮੇ ਕਰੋ ਕਮਾਵਣੇ ਪੈ ਕਤ ਫਰਾਓ, ਹੁਕਮੇ ਦਰਸ਼ਨ ਦੇਖਣਾ ਜੈ ਭੇਜੇ ਤੈ ਜਾਓ, ਹੁਕਮੇ ਹਰ ਹਰ ਮਨ ਵਸੇ, ਹੁਕਮੇ ਸਾਧ ਸਮਾਓ, ਹੁਕਮ ਨਾ ਜਾਣੇ ਬਪੜੇ, ਭੂਲੇ ਫਿਰੇ ਗਵਾਰ, ਮਨ ਹਟ ਕਰਮ ਕਮਾਵੇ, ਨਿਤ ਨਿਤ ਹੋਏ ਖੁਆਰ, ਅੰਤਰ ਸ਼ਾਂਤ ਨਾ ਆਵੀ ਨਾ ਸੱਚ ਲੱਗੇ ਪਿਆਰ, ਗੁਰਮੁਖੀਆਂ ਮੋ ਸੋਹਣੇ ਗੁਰ ਕਾ ਹਿਤ ਪਿਆਰ, ਸੱਚੀ ਭਗਤੀ ਸੱਚ ਰਤੇ ਦਰ ਸੱਚੇ ਸਚਿਆਰ, ਆਏ ਸੇ ਪ੍ਰਵਾਨ ਹੈ ਸਾ ਕੁੱਲ ਕਾ ਕਰੇ ਉਧਾਰ, ਸਭ ਨਦਰੀ ਕਰਮ ਕਮਾਵਦੇ ਨਦਰੀ ਵਾਰ ਨਾ ਕੋਈ, ਜੈਸੀ ਨਦਰ ਕਰ ਦੇਖਿਆ ਸੱਚਾ ਤੈਸਾ ਹੀ ਕੋਈ, ਨਾਨਕ ਨਾ ਬੜਾਈਆਂ ਕਰਮ ਪ੍ਰਾਪਤ ਹੋਈ, ਸ਼੍ਰੀ ਰਾਗ ਮਹਿਲਾ ਤੀਜਾ, ਗੁਰਮੁਖ ਨਾਮ ਧਿਆਈਏ ਮਨ ਮਖਬੂਜ ਨਾ ਪਾਏ, ਗੁਰਮੁਖ ਸਦਾ ਮਖਬੂਜ ਲਈ ਹਰ ਵਸਿਆ ਮਨੀ ਆਏ, ਸਹਿਜੇ ਸੁਖ ਪਾਈਏ ਸਹਿਜ ਰਹੇ ਸਮਾਏ, ਭਾਈ ਰੇ ਦਾਸਨ ਦਾਸਾ ਹੋਏ, ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਪਾਏ।

ਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੇ ਨਾ ਬੂਝੀ ਭੇਖੀ ਭਰਮ ਬੁਲਾਏ ਗੁਰਮਤੀ ਹਰ ਸਦਾ ਪਾਇਆ ਰਸਨ ਹਰ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿ ਸਮਾਏ ਬਿਨ ਸ਼ਬਦੇ ਜਗ ਦੁਖੀਆ ਫਿਰੇ ਮਨ ਮੁੱਖਾਂ ਨੂੰ ਗਈ ਖਾਏ ਸ਼ਬਦੇ ਨਾਮ ਤੇ ਆਈਏ ਸ਼ਬਦੇ ਸਹਿ ਸਮਾਏ ਮਾਇਆ ਭੁਲੇ ਸਦ ਫਿਰੇ ਸਮਾਧਨ ਲੱਗੇ ਸੋ ਪਾਏ ਤੀਨੇ ਲੋਭ ਵਿਆਪਤਾ ਯਾਦ ਕਰੇ ਲੁਟਾਏ ਬਿਨ ਗੁਰਮੁਖ ਨਾ ਪਾਈਏ ਨਾ ਰੋਦਾ ਮਾਇਆ ਜਾਏ ਮਾਇਆ ਕਿਸ ਨੂੰ ਆਖੀਏ ਕਿਆ ਮਾਇਆ ਕਦਮ ਕਮਾਏ ਦੁੱਖ ਸੁਖ ਹੋ ਜੀਓ ਵੱਧ ਹੈ ਹੋਮੇ ਕਰਮ ਕਮਾਏ ਬਿਨ ਸ਼ਬਦ ਦੇ ਭਰਮ ਨਾ ਚੁੱਕੀ ਨਾ ਵਿੱਚੋਂ ਹੋਮੇ ਜਾਏ ਬਿਨ ਪ੍ਰੀਤੀ ਭਗਤ ਨਾ ਹੋਵੀ ਬਿਨ ਸ਼ਬਦੇ ਥਾਏ ਨਾ ਪਾਏ ਸ਼ਬਦ ਹੋਮੇ ਮਾਰੀਏ ਮਾਇਆ ਕਾ ਭਰਮ ਜਾਏ ਨਾ ਪਦਾਰਥ ਭਜੇ ਗੁਰਮੁਖ ਸਾਹਿਬ ਸੋ ਪਾਏ ਬਿਨ ਗੁਰ ਗੁਣ ਨਾ ਕਲ ਜਾਪਣੀ ਬਿਨ ਗੁਣ ਭਗਤ ਨਾ ਹੋਏ ਭਗਤ ਪਛਤਾਰ ਮਨ ਵਸਿਆ ਸਹਿਜ ਮਿਲਿਆ ਪ੍ਰਾਸ ਹੋਏ ਨਾਨਕ ਸ਼ਬਦ ਹਰ ਸਲਾਹੀਏ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹਲਾ 3 ਮਾਇਆ ਮੋਹ ਮੇਰੇ ਪ੍ਰਭ ਕੀ ਨਾ ਆਪੇ ਭਰਮ ਭਲਾਈ ਮਨ ਕਰਮ ਕਰੇ ਨੇ ਬੂਝੇ ਬਿਰਥਾ ਜਨਮ ਗਵਾਏ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਬਸੇ ਮਨ ਆਏ ਮਨ ਰੇ ਨਾਮ ਜਪ ਹੋ ਸੁਖ ਹੋਏ ਗੁਰੂ ਪੂਰਾ ਸਲਾਹੀਏ ਸਹਿਜ ਮਿਲੇ ਪ੍ਰਸ ਹੋਏ ਰਾਵ ਭਰਮ ਗਿਆ ਬਹੁ ਭਾਗਿਆ ਚਰਨੀ ਜਿਤ ਲਾਏ ਗੁਰਮੁਖ ਸਾਹਿਬ ਕਮਾਈ ਹਰ ਬਸੇ ਮਨ ਆਏ ਘਰ ਮਹਿਲ ਸਾਹ ਸਮਾਈਏ ਜਮਕਾਲ ਨਾ ਸਕੇ ਖਾਏ ਨਾਮਾ ਸ਼ੀਬਾ ਕਬੀਰ ਜੁਲਾਹਾ ਪੂਰੇ ਗੁਰ ਦੇ ਗਦ ਪਾਈ ਬ੍ਰਹਮ ਕੇ ਬੇਤੇ ਸ਼ਬਦ ਪਛਾਣੇ ਹੋਮੇ ਜਾਤ ਗਵਾਈ ਸੋਨਾ ਤਨ ਕੀ ਬਾਣੀ ਗਾਵੇ ਕੋਈ ਨਾ ਮਿਟੇ ਭਾਈ ਦੈਤ ਬੁੱਧ ਕਰਮ ਧਰਮ ਕੇ ਸਾਂਝਮ ਨਾ ਪੜੇ ਦੂਜਾ ਭਾਉ ਨਾ ਜਾਣੇ ਸਤਿਗੁਰ ਭੇਟੇ ਨਿਰਭਵਾ ਨਾਂਦਨ ਨਾ ਬਖਾਣੇ ਏਕੋ ਪੜੇ ਏਕੋ ਨਾ ਬੂਝੇ ਦੂਜਾ ਵੱਲ ਨਾ ਜਾਣੇ ਖੜ ਦਰਸ਼ਨ ਜੋਗੀ ਸੰਨਿਆਸੀ ਬਿਰਗੁਰ ਭਰ ਬੁਲਾਈ ਸਤਿਗੁਰ ਸੇਵਤਾ ਗਤ ਮੇਤ ਪਾਵੇ ਅਰ ਜੀਵ ਮਨ ਵਸਾਇ ਸੱਚੀ ਬਾਣੀ ਸ਼ਬਦ ਤਲਾ ਕੇ ਆਉਣ ਜਾਣ ਰਾਏ ਪੰਡਤ ਪੰਡ ਪੜਬਾਤ ਬਖਾਣ ਹੇ ਬਿਨ ਗੁਰ ਭਰਮ ਬੁਲਾਏ ਲਕਸ਼ਾਸੀ ਫੇਰ ਪਿਆ ਬਿਨ ਸ਼ਬਦ ਮੁਕਤ ਨਾ ਪਾਏ ਜਾਂ ਨਾਉ ਚੇਤੇ ਤਾਂ ਗਤ ਪਾਏ ਤਾਂ ਜਾਂ ਸਤਿਗੁਰ ਮਿਲ ਮਿਲਾਏ ਸਤ ਸੰਗਤ ਮੈਂ ਨਾਮ ਹਰ ਉਪਜੇ ਜਾਂ ਸਤਿਗੁਰ ਮਿਲੇ ਸੁਭਾਏ ਮੰਤ ਨਾਲ ਪਿਆ ਭਗਵਾਈ ਚੱਲਾਂ ਸਤਿਗੁਰ ਭਾਈ ਸਤ ਬੁਲਾਰੀ ਗੁਰੇ ਆਪਣੇ ਬੇਟੋ ਜੇ ਹਰ ਸੇਤੀ ਲਾਏ ਸੋ ਬ੍ਰਾਹਮਣ ਬ੍ਰਹਮ ਜੋ ਬਿੰਦੇ ਹਰ ਸੇਤੀ ਰੰਗ ਰਾਤਾ ਪ੍ਰਭ ਨਿਕਟ ਵਸੇ ਸਭ

ਫਿਰੋਗਤ ਕਟਾਂ ਪਲੇ ਤਿਆਗ ਕਦੇ ਹਰ ਕਦੇ ਸੋਗ ਗੌਣ ਕਰੇ ਚੌ ਕੁੰਡਕਾ ਘੜੀ ਨਵੈਸਨ ਸੋਏ ਚੇਤਾ ਉਸ ਪਾਰ ਬ੍ਰਹਮ ਤਨ ਮਨ ਸੀਤ ਲੋਏ ਕਾਮ ਕ੍ਰੋਧ ਮੋ ਬਸ ਕੀਆ ਕਿਰਪਨ ਸਲੋ ਪਿਆਰ ਚਾਰੇ ਕਿਲ ਵਖੋ ਨਾਗ ਕਹੂ ਕੀਏ ਹੋਆ ਸ ਸੁੰਘਾਰ ਪੋਥੀ ਗੀਤ ਕਾਵਤ ਕੇਸ਼ ਕਦੇ ਨ ਕਰਨ ਥਰਿਆ ਚੇਤਾ ਵੀ ਉਸ ਪਾਰ ਬ੍ਰਹਮ ਤਨ ਮੁਖ ਸਿਮਰਤ ਤਰਿਆ ਸ਼ਾਸਤ ਸਿਮਰਤ ਬੇਦ ਚਾਰ ਮੁਖਾਗਰ ਵਿਚਰੇ ਜਬੇ ਤਿ ਸ ਜੋਗੀ ਆ ਤੀਰਥ ਗਵਨ ਕਰੇ ਖੜਦਾ ਕਰੁਣ ਕਰਮਾ ਤੇ ਦੁਗਣੇ ਪੂਜਾ ਕਰਦਾ ਨਾ ਹੀ ਰੰਗ ਨਾ ਲੱਗੀ ਪਾਰ ਬਣ ਸਰਪ ਨਰ ਕੇ ਜਾਏ ਰਾਜ ਮਲਕ ਸਿਧਾਰੀਆਂ ਰਸ ਭਗਨ ਪ੍ਰਤਾਰ ਬਾਗ ਸੁਹਾਵੇ ਸੋਹਣੇ ਚੱਲੇ ਹੁਕਮ ਪਾਰ ਰੰਗ ਤਮਾਸ਼ੇ ਬਹੁ ਵਿਦੇ ਚਾਏ ਲੱਗ ਰਿਹਾ ਚਿਤਨਾ ਪਾਰ ਬ੍ਰਹਮ ਦਾ ਸਰਬ ਕੀ ਜੂਨ ਗਿਆ ਬਹੁਤ ਨਾੜ ਚਾਰ ਬਨ ਸੁਬਨ ਮਰੀਤ ਮਤ ਦਸ ਭਾਈਆ ਸਾਜਨ ਸੰਗ ਪ੍ਰੀਤ ਲਸ਼ਕਰ ਤਾਰਕਾ ਸੁਬਾ

ਤਾਂ ਸੰਸਾਰ ਪਾਇਆ ਸਿਰੇ ਸਿਰ ਧੰਦੇ ਲਾਇਆ ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਠਾਲ ਜੀਓ ਪ੍ਰਗਟ ਪਾਰੇ ਜਾਓ ਦਸਾ ਨਾਇਨ ਪ੍ਰਤਾਪ ਦਾ ਸਤਿਗੁਰੂ ਜਨ ਪਾਇਓ।

ਸਤਿਸੰਗਤ ਕੈਸੀ ਜਾਣੀ ਹੈ ਜੇ ਤੇ ਕੋ ਨਾ ਵਿਖਾਣੀ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀ ਆ ਵਿਛਾਏ ਜੀਓ। ਇਹੋ ਜਗਤ ਭਰਮ ਬੁਲਾਇਆ ਪੁੱਤ ਖੁਆਇਆ ਪ੍ਰਧਾਨ ਲੱਗਾ ਦੁਆਗਣੀ ਭਾਗ ਜਨਾ ਕੇ ਨਾ ਜੀਓ। ਦੁਆਗਣੀ ਕਿਆ ਨਿਸ਼ਾਨੀਆਂ ਖਸਮ ਘੁੱਤੀਆਂ ਫਿਰੇ ਨਿਵਾਣੀਆਂ, ਮੈਨੇ ਵੀ ਨਾ ਕਾਵਣੀ ਦੁਖੀ ਰਹਿਣ ਵਿਆਏ ਜੀਓ। ਸੁਹਾਗਣੀ ਕਿਆ ਕਰਮ ਕਮਾਇਆ।

ਸਵਾਗਣੀਆਂ ਸਹਿਦਲ ਪਿਆਰ ਦਿਓ ਜਿਨ੍ਹਾਂ ਪਾਣੀ ਘਰ ਰਸ ਆਇਆ ਤਿੰਨ ਵਿੱਚੋਂ ਭਰਮ ਚੁਕਾਇਆ ਨਾਨਕ ਸਤਿਗੁਰੂ ਐਸਾ ਜਾਣੀਏ ਜੋ ਸਭ ਸਿਲੇ ਮਿਲਾਇ ਜੀਓ ਸਤਿਗੁਰ ਮਿਲੇ ਫਲ ਪਾਇਆ ਜਿਨ ਵਿੱਚੋਂ ਅਹੰਕਾਰ ਚੁਕਾਇਆ ਦੁਰਮਤ ਕਾ ਤੋਂ ਕੱਟਿਆ ਭਾਗ ਬੈਠਾ ਮਤ ਗਿਆ ਜੀਓ ਅੰਮ੍ਰਿਤ ਤੇਰੀ ਬਾਣੀਆਂ ਤੇਰਿਆ ਭਗਤਾ ਹਿਰਦੇ ਸਮਾਣੀਆਂ ਗੁਰਸੇਵਾ ਅੰਦਰ ਰੱਖੇ ਆਪਣੀ ਨਦ ਕਰੇ ਨਿਸਤਾਰ ਜੀਓ ਸਤਿਗੁਰ ਮਿਲਿਆ ਜਾਣੀਏ ਜਿੱਤ ਮਿਲੇ ਖਾਨਾ ਬਖਾਣੀਏ ਸਤਿਗੁਰ ਬਾ ਜਿੰਨਾ ਪਾਇਓ ਸਭ ਧੱਕੀ ਕਰੋ ਕਮਾਏ ਜੀ ਹੋ ਸਤਿਗੁਰ ਬਿਟਕਾਉ ਘੁਮਾਇਆ ਜਿਨ ਭਰਮ ਭੁੱਲਾ ਮਾਰਗ ਪਾਇਆ ਨਜ਼ਰ ਕਰੇ ਜੇ ਆਪਣੀ ਆਪੇ ਲਹਿਰ ਲਾਏ ਜੀ ਉਹ ਤੂੰ ਸਭਨਾ ਮੈਂ ਸਮਾਇਆ ਤਨ ਕਾ ਤੇ ਅਲਗਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾ ਕੋ ਜੋ ਧਰੀ ਕਰਤਾਰ ਜੀਓ ਆਪੇ ਖਸਨ ਵਾਜਿਆ ਜੀਓ ਬੰਦੇ ਸਾਜਿਆ ਆਪਣੇ ਸੇਵਕੀ ਭੈਜ ਰੱਖਿਆ ਦੋਏ ਕਰਮਾਤਕ ਥਾਰ ਜੀਓ ਸਭ ਸੰਜਮ

ਸਚੋ ਸਚ ਵਰਦਾ ਜੇ ਭਾਵੇਂ ਤੇ ਵਧਾਈ ਦਿਓ ਗੁਰਮੁਖ ਪਾਇਆ ਗੁਰਪ੍ਰਸਾਦੀ ਪਾਇਆ ਜਿੱਥੇ ਮਾਇਆ ਮੋਹ ਚੁਕਾਇਆ ਕਿਰਪਾ ਕਰਕੇ ਆਪਣੀ ਆਪੇ ਲਏ ਜਮਾਏ ਜੀਓ ਗੋਪੀ ਨੇ ਗਵਾ ਲਿਆ ਤੂੰ ਦਾਪੇ ਗਏ ਉਠਾ ਲਿਆ ਹੁਕਮੀ ਭਾਂਡੇ ਸਾਜਾ ਤੂੰ ਆਪੇ ਭੰਨ ਦਵਾਰ ਜੀਓ ਜਾਂ ਸਤਿਗੁਰਸ਼ ਲਾਇਆ ਤੇ ਨੀ ਦੂਜਾ ਭਾਉ ਚੁਕਾਇਆ ਨਿਰਮਲ ਜੋ ਤਨ ਪਾਣੀਆਂ ਉਹ ਚੱਲੇ ਜਨਮ ਸਵਾਰ ਜੀਓ ਤੇਰਿਆ ਸਦਾ ਸਦਾ ਚੰਗਿਆਈਆ ਮੈਂ ਰਾਤ ਦੇ ਵਡਿਆਈਆ ਅਣਮੰਗਿਆ ਦਾਨ ਦੇਵਣਾ ਕੋ ਨਾਨਕ ਸੱਚ ਸੰਭਾਲ ਜੀਓ ਵੀਰਾ ਗਵਾਲਾ ਪੰਜਵਾ ਫਿਰ ਪਾਏ ਮਨਾਈ ਸੋਏ ਜੀਓ ਸਤਿਗੁਰ ਪਦਮ ਲਾਇਆ ਤੇ ਜਬੜਾ ਨਾ ਕੋਈ ਜੀਵ ਰਹਾ ਗੁਰਸਾਈ ਮਹਿੰਡਾ ਇਠੇੜਾ

ਪਣ ਸ੍ਰੀ ਜੀਓ ਆਇਆ ਸਾਮੇ ਤੇ ਹੰਡੀਆ ਪੰਜ ਕਿਸਾਨ ਕਮੇ ਜਿਹੜੇ ਤੁਮੇ ਹੰਡੀਆ ਕੰਨ ਕੋਈ ਗੱਡ ਨਾ ਹੰਗਈ ਨਾਨਕ ਬੁੱਠਾ ਕੁਕਰਾ ਜੀਓ ਵਾਰੀ ਘੁੰਮਾ ਜਾਪਦਾ ਕਿਸਾ ਤੋਂ ਧਿਆਏ ਦਾ ਜਥਿਓ ਵਸਾਇਓ ਤੁਧ ਹੋ ਤੁਧ ਵਿੱਚੋਂ ਕੁਰਬਾਨ ਜੀਓ ਹਰੀਠੇ ਨੇ ਤਿਹਾਈ ਦਾ ਮਨ ਚਿੰਦੀ ਸੋ ਕਰਪਾਈ ਦਾ ਸਵੇ ਕਾ ਸਵਾਰਿੰਦਾ ਹਿਨ ਮਨ ਕੀ ਭੁੱਖ ਜੀਓ ਮੈਂ ਛੱਡਿਆ ਸਭ ਤੁੰਦੜਾ ਗੁਰਸਾਈ ਸੇ ਵੀ ਸੱਚ

ਸਤਿਗੁਰ ਪ੍ਰਗਟਾ ਲਿਆ ਮਾਤਰ ਧਰ ਕੇ ਹੱਥ ਜੀਓ ਮੈਂ ਬੱਧੀ ਸਾ ਧਰਮਸਾਲ ਹੈ ਗੁਰ ਸਿੱਖਾਂ ਲੈਂਦਾ ਪਾਲਕ ਹੈ ਪੈਰ ਧੋਵਾਂ ਪੱਖਾ ਫੇਰਦਾ ਤਿਸ ਨਿਵ ਨਿਵ ਲੱਗਾ ਪਾਏ ਜੀਓ ਹੁਣ ਗੱਲਾਂ ਗੁਰ ਪੈ ਆਇਆ ਨਾਮਦਾਨ ਇਸ਼ਨਾਨ ਤੜਾਇਆ ਸਭ ਮੁਕਤ ਵਾ ਸਸਾਰਣਾ ਨਾਨਕ ਸੱਚੀ ਬੇੜੀ ਚਾੜ ਜੀਓ ਸਭ ਸੇਠ ਸੇਵ ਦੇ ਨਾਲ ਜੀਓ ਦੇ ਕੰਨ ਸੁਣੋ ਅਰਦਾਸ ਜੀਓ ਠੋਕ ਬਜਾਏ ਸਭ ਡਿਠੀ ਆ

ਬਾਤ ਵਜਨ ਧਮਕ ਫੇਰੀਆਂ ਮਨ ਲੱਥੇ ਲੈਂਦੇ ਫੇਰੀਆ ਦੇਤੇ ਪੰਜ ਜਵਾਨ ਮੈਂ ਗੁਰਸਾਪੀ ਦਿੱਤੀ ਕੰਡ ਜੀਉ ਸਭ ਇਕੱਠੇ ਹੋਇਆ ਆ ਕਰਜਾ ਸੰਭਾ ਟੁਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਤੂੰ ਵਾਨਾ ਚਿਹਨਾ ਵਾਰਾ ਅੱਜ ਸੇ ਹਾਜ਼ਰ ਜਾ।

ਮਾਤ ਪਿਤਾ ਸੁਣ ਨੇ ਹੁਕਨੇਰਾ ਮਾਇਆ ਮੁਹ ਸੁਭਾਈ ਸੰਜੋਗੀ ਆਇਆ ਕਿਰਤ ਕਮਾਇਆ ਕਰ ਨੀ ਕਰ ਕਰਾਈ ਰਾਮ ਨਾ ਬਿਨ ਮੁਕਤ ਨਾ ਹੋਈ ਬੁੱਧੀ ਦੂਜੇ ਹੇਤ ਕੋ ਨਾਨਕ ਪ੍ਰਾਣੀ ਪਹਿਲੇ ਪਹਿਰ ਚੇਤ ਦੂਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਭਰ ਜੋਰ ਮੈਂ ਮਤ ਐਨ ਸੁਨਾਮ ਕਾਏ ਨਿਸਕਾਮ ਵਿਆਪਿਆ ਵਣਜਾਰਿਆ ਮਿੱਤਰਾ ਅੰਧਲੇ ਨਾਮ ਨ ਚੇਤ ਰਾਮ ਨਾਮ ਘੱਟ ਅੰਤਰ ਨਾ ਹੀ ਹੋ ਜਾਣੇ ਰਸ ਕਰ ਮਿੱਠੀ ਗਿਆਨ ਧਿਆਨ ਗੁਣ ਸਾਂਝਮ ਨਾਹੀ ਜਨਮ ਮਰੋਂਗੇ ਝੂਠੇ ਤੀਰਥ ਵਰਤ ਸੋ ਸਾਂਝਮ ਨਾਹੀ ਕਰਮ ਨਾਮ ਨਹੀਂ ਪੂਜਾ ਨਾਨਕ ਭਾਈ ਭਗਤ ਸਾਰਾ ਦੋਦਾ ਵਿਆਪੇ ਦੂਜਾ ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਸਰ ਹਾਂ ਸੁਰ ਅਥੜੇ ਆਈ ਜੋਬਨ ਘਟੇ ਜਦੂ ਆ ਜਿਣੇ ਵਣਜਾਰਿਆ ਮਿੱਤਰਾਵ ਘਟੇ ਦਿਨ ਜਾਏ ਅੰਤ ਕਾਲ ਪਿਸ਼ਤਾਸ਼ੀ ਅੰਦਲੇ ਜਾ ਜਾਂ ਪ੍ਰਗਟ ਚਲਾਇਆ ਸਭ ਕੁਛ ਆਪਣਾ ਕਰ ਕਰ ਰੱਖਿਆ ਕਿ ਮੈਂ ਭਇਆ ਪਰਾਇਆ ਬੁੱਧ ਬਿਸਰ ਜੀ ਗਈ ਸਿਆਣਪ ਕਰ ਵਗਣ ਪਛਤਾਈ ਕੌਣ ਪ੍ਰਾਣੀ ਤੀਜੇ ਪਹਿਰੇ ਪ੍ਰਾਚੇ ਤੁਲੇ ਬੁਲਾਏ ਚੌਥੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ ਬਿਰਧ ਪਿਆ ਤਨ ਖੀਣ ਅੱਖੀ ਅੰਧ ਨਾ ਦੀਸੀ ਬਣਜਾਰਿਆ ਮਿੱਤਰਾ ਕੰਨੀ ਸੁਣੇ ਨਾ ਵੈਣ ਅੱਖੀ ਅੰਧ ਜੀਵਨ ਰਸ ਨਾਹੀ ਰਹੇ ਪ੍ਰਾਕੂ ਤਾਣਾ ਗੁਣਿਆ ਅੰਤਰ ਨਾਹੀ ਕਿਉਂ ਸੁਭਾਵੇ ਮਨੁ ਕਿਆ ਵਣ ਜਾਣਾ ਖੜ ਪੱਕੀ ਗੁੜ ਭੱਜੇ ਬਿਨਸੇ ਆ ਚਲੇ ਕਿਆ ਮਾਣ ਕੌਣ ਪ੍ਰਾਣੀ ਚੌਥੇ ਪੈਰੇ ਗੁਰਮੁਖੀ ਸ਼ਬਦ ਬਚਾਉਣ ਓੜਕਾਇਆ ਤੈਨੂੰ ਸਹਾਇਆ ਬਣ ਜਾ ਰਿਹਾ ਮਿੱਤਰਾ ਜਰ ਜਲਵਾਣਾ ਕੰਨ ਇੱਕ ਰੱਤੀ ਗੁਣ ਨਾ ਸਮਾਣਿਆ ਬਣ ਜਾ ਰਿਹਾ ਮਿੱਤਰਾ ਵਗਣ ਖੜ ਸੁਣ ਬੰਦ ਗੁਣ ਸਾਂਝ ਮਜਾਵੇ ਝੂਠ ਨਾ ਖਾਵੇ ਨਾ ਤੇ ਜਮਣ ਮਰਨਾ ਕਾਲ ਜਲ ਜਮ ਜੋਹਨ ਸਾਕੇ ਭਾਏ ਭਗਤ ਪੈ ਤਾਰਨਾ ਪਾਤ ਛੇਤੀ ਜਾਵੇ ਸਹਿ ਸਮਾਵੇ ਸਗਲੇ ਦੁੱਖ ਮਟਾਵੇ ਕੋ ਨਾਨਕ ਪ੍ਰਾਣੀ ਗੁਰਮੁਖ ਝੂਠੇ ਸਾਚੇ ਤੇ ਪਤ ਪਾਵੇ ਸ੍ਰੀ ਰਾਗ ਮਹੱਲਾ ਚੌਥਾ ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਹਰ ਪਾਇਆ ਉਧਰ ਮਿਝਾਰ ਹਰ ਧਿਆਵੇ ਹਰ ਉਚਰੇ ਵਣਜਾਰਿਆ ਮਿੱਤਰਾ ਹਰ ਹਰ ਨਾਮ ਸਮਾਰ ਹਰ ਹਰ ਨਾਮ ਜਪੇ ਰਾਧੀ ਵਿੱਚ ਅਗਨੀ ਹਰ ਜਪ ਜੀਵਿਯ ਬਾਹਰ ਜਨਮ ਪੈ ਮੁਖ ਲਗ ਸਾਸੇ ਪਿਤਾ ਮਾਥੀ ਵਿਆ ਜਿਸਕੀ ਵਸਤ ਤੇ ਚੇਤੋ ਪ੍ਰਾਣੀ ਹਰ ਕਰ ਹਿਰਦੇ ਗੁਰਮੁਖ ਵਿਚਾਰ ਕੋ ਨਾਨਕ ਪਾਣੀ ਪਹਿਲੀ ਪਰਿਆ ਜਪੀ ਕਿਰਪਾ ਧਾਰ ਦੂਜੇ ਪਹਿਰੇ ਰਹਿਣ ਕੇ ਵਣਜਾਰੇ ਮਿੱਤਰਾ ਮਨ ਲਾਗਾ ਦੂਜੇ ਪਾਏ ਮੇਰਾ ਮੇਰਾ ਕਰ ਪਾ ਲਈਏ ਵਣਜਾਰਿਆ ਮਿੱਤਰਾ ਲੇ ਮਾਤ ਪਿਤਾ ਗਾਲ

ਚਾਰ ਹਰ ਤੇ ਆਵੇ ਮਨ ਲੈ ਬੁਲਾਏ ਕੋ ਨਾਨਕ ਦੂਜੇ ਪੈਰੇ ਪ੍ਰਾਣੀ ਤਸਕਾਲ ਨਾ ਕਾਬੂ ਖਾਏ ਤੀਜੇ ਪੈਰੇ ਰਹਿਣ ਕਰ ਬਜਾਰਿਆ ਮਿੱਤਰਾ ਮਨ ਲੱਗਾ ਆਲ ਜੰਜਾਲ ਧਨ ਚਿਤਵੈ ਧਨ ਸੰਚਵੈ ਬਣਜਾਰਿਆ ਮਿੱਤਰਾ ਹਰਨਾਮਾ ਹਰ ਨਾ ਸੰਭਾਲ ਹਰਨਾਮਾ ਹਰ ਹਰ ਕਦੇ ਨਾ ਸੰਭਾਲੇ ਜੇ ਹੋਵੇ ਅੰਤ ਸਖਾਈ ਇਹੋ ਧਨ ਸਾਂਪੇ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ ਜਿਸਨੂੰ ਕਿਰਪਾ ਕਰੇ ਗੁਰਮੇਲੇ ਦੁਆਰਾ ਨਾ ਸੰਭਾਲ ਕੋ ਨਾਨਕ ਤੀਜੇ ਪੈਰੇ ਪ੍ਰਾਣੀ ਸਿਰਜਾਏ ਮਿਲਿਆ ਨਾਲ ਚੌਥੇ ਪੈਰੇ ਰਹਿਣ ਕੇ ਬਣਜਾਰਿਆ ਮਿੱਤਰਾ ਹਰ ਚੱਲਣ ਵੇਲਾ ਆਂਦੀ ਕਰ ਸੇਵ ਪੂਰਾ ਸਤਿਗੁਰੂ ਬਣਜਾਰਿਆ ਮਿੱਤਰਾ ਸਭ ਚੱਲੀ ਰਹਿਣ ਵਿਆਹੀ ਹਰ ਸੇਵੋ ਗਿਨ ਗਿਨ ਤਿਲ ਮੂਲ ਨਾ ਕਰਿਓ

ਰਹਿਣ ਭਗਤਾਂ ਦੀ ਸ੍ਰੀ ਰਾਗ ਮਹੱਲਾ ਪੰਜਵਾਂ ਪਹਿਲੀ ਪਹਿਰੀ ਰਹਿਣ ਕੈ ਬਣਜਾਰਿਆ ਮਿੱਤਰਾ ਧਰ ਪਾਤਾ ਉਦਰੇ ਮਾਹੇ ਦਸੀ ਮਾਸੀ ਮਾਨ ਸੁਖੀਆ ਬਣਜਾਰਿਆ ਮਿੱਤਰਾ ਕਰ ਮੁਹਲਤ ਕਰਮ ਕਮਾਏ ਮੁਹਲਤ ਕਰ ਦਿਨੀ ਕਰਮ ਕਮਾਣੇ ਜੈ ਸਾਲਿਕ ਤੁਰ ਪਾਇਆ ਮਾਤ ਪਿਤਾ ਭਾਈ ਸੁਧ ਬੰਤਾ ਤਿੰਨ ਭੀਤਰ ਪ੍ਰਭੂ ਸੁਜੋਇਆ ਕਰਮ ਸੁਕਰਮ ਕਰਾਏ ਆਪੇ ਇਹ ਜਾਣਤੇ ਬਸ ਕਿਸ਼ ਨਾ ਹੀ ਕੌਣ ਅੰਗ ਪ੍ਰਾਣੀ ਪਹਿਲੀ ਪਹਿਰੇ ਧਰ ਪਾਤਾ ਉਦਰੇ ਮਾਹੇ ਦੂਜੇ ਪਹਿਰੇ ਰਹਿਣ ਕੈ ਬਣਜਾਰਿਆ ਮਿੱਤਰਾ ਪਰ ਜੋਵਨ ਲਹਿਰੀ ਦੇ ਬੁਰਾ ਭਲਾ ਨਾ ਪਛਾਣੀ ਬਣਜਾਰਿਆ ਮਿੱਤਰਾ ਮਨ ਮਤਾ ਮੇਰ ਬੁਰਾ ਭਲਾ ਨਾ ਪਛਾਣੇ ਪ੍ਰਾਣੀ ਆਗੇ ਪੰਥ ਕਰਾਰਾ ਪੂਰਾ ਸਤਿਗੁਰ ਅਗਨ ਸੇਵਿਆ ਸਿਰ ਠਾਡੇ ਜੰਗਦਾਰਾ ਧਰਮ ਰਾਜ ਜਪ ਬਕਰ ਸਬਰੇ ਤਬ ਕਿਆ ਜਵਾਬ ਕਰੇ ਕੌਣ ਅਨੰਕ ਪ੍ਰਾਣੀ ਦੂਜੇ ਪਹਿਰੇ ਪ੍ਰਾਣੀ ਭਰ ਜੋਵਨ ਸਿਰ ਲਹਿਰੇ ਕਹੋ ਤੀਜੇ ਪਹਿਰੇ ਕਹੋ ਨਾਨਕ ਦੂਜੇ ਪਹਿਰੇ ਪ੍ਰਾਣੀ ਭਰ ਜੋਵਨ ਲਹਿਰੀ ਦੇ ਤੀਜੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ ਵਿਖ ਸਾਂਚੇ ਅੰਦਰ ਗਿਆਨ ਪੁੱਤਰ ਕਰਾਤਰ ਮੋਹ ਲਾਪਟਿਆ ਬਣਜਾਰਿਆ ਮਿੱਤਰਾ ਅੰਤਰ ਲਹਿ ਲੁਭਾਨ ਅੰਤਰ ਲਹਿ ਲੁਭਾਨ ਪ੍ਰਾਣੀ ਜੋ ਸੋ ਪ੍ਰਭ ਚੇਤਨਾ ਆਵੇ ਸਾਧ ਸੰਗ ਸੰਗ ਸੰਗ ਨਾ ਕੀਆ ਵਾ ਜੋ ਨੀ ਦੁੱਖ ਪਾਵੇ ਸਹਿਜਣ ਹਰ ਵਿਸਾਰਿਆ ਸਵਾਮੀ ਇੱਕ ਨੇਮ ਕਰਾਉਣ ਲੱਗੋ ਧਿਆਨ ਕਹੋ ਨਾਨਕ ਪ੍ਰਾਣੀ ਤੀਜੇ ਪਹਿਰੇ ਵਿਖ ਸਾਂਚੇ ਅੰਦਰ ਗਿਆਨ ਚੌਥੇ ਪਹਿਰੇ ਰਹਿਣ ਕੇ ਬਣਜਾਰਿਆ ਮਿੱਤਰਾ ਦਿਨ ਨੇੜੇ ਆਇਆ ਸੋਏ ਗੁਰਮੁਖ ਨਾਲ ਸੰਭਾਲ ਤੂੰ ਬਣਜਾਰਿਆ ਮਿੱਤਰਾ ਤੇਰਾ ਦਰ ਕੈ ਬੇਲੀ ਹੋਏ ਗੁਰਮੁਖ ਨਾਲ ਸੰਭਾਲ ਪ੍ਰਾਣੀ ਆਂਤੇ ਹੋਏ ਸਿਖਾਈ ਇਹ ਬੋ ਮਾਇਆ ਤੇਰੇ ਸੰਗ ਨਾ ਚਾਲੇ ਝੂਠੀ ਪ੍ਰੀਤ ਲਗਾਈ ਸਗਲੀ ਰਹਿਣ ਗੁਦਰੀ ਅੰਧਿਆਰੀ ਸੇਵ ਸਤਿਗੁਰ ਚਰਨ ਹੋਏ ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਦਿਨ ਨੇੜੇ ਆਇਆ ਸੋਏ ਲਿਖਿਆ ਆਇਆ ਗੋਬਿੰਦ ਕਾ ਬਣਜਾਰਿਆ ਮਿੱਤਰਾ ਉੱਠ ਚੱਲੇ ਕਮਾਣਾ ਸਾਥ ਕ੍ਰਤੀ ਵਿਲਮ ਨਾ ਬਣ ਦੇਵਣੀ ਬਣਜਾਰਿਆ ਮਿੱਤਰਾ ਉਹਨੇ ਤਕੜੇ ਪਾਏ ਹਾਥ ਲਿਖੀਆਂ ਆਇਆ ਪਕੜ ਚਲਾਇਆ ਮਨ ਮੁਕਸਦਾ ਸੁਹੇਲੇ ਜੀ ਨੀ ਪੂਰਾ ਸੋ ਸੇਵਾ ਸੇ ਦਰ ਕੈ ਸਦਾ ਸੁਹੇਲੇ ਕਰਮ ਧਾਤੀ ਸਰੀਰ ਯੁਗ ਅੰਤਰ ਜੋ ਬੋਵੇ ਸੁਖਾਤ ਕਹੋ ਨਾਨਕ ਭਗਤ ਸੂਰਜ ਦਰਬਾਰੇ ਮਨ ਮੁਕਸਦਾ ਪ੍ਰਭਾਤ ਸੀ ਰਾਗ ਮਹਲਾ ਚੌਥਾ ਕਾ ਦੂਜਾ ਸ਼ਾਂਤ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹਲਾ ਚੌਥਾ ਕਾ ਦੂਜਾ ਸ਼ਾਂਤ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਮੋਦੀ ਆਣੀ ਪਈ ਗਏ ਕਿਉਂਕਿ ਦਸਣ ਪਿੱਖੇ ਯਾਰ ਆਪਣੀ ਕਿਰਪਾ ਕਰੇ ਗੁਰੂ ਸੋਹਲੇ ਕੰਮ ਸਿੱਖੇ ਸੋਹਲੇ ਕੰਮ ਸਿੱਖੇ ਗੁਰਮ ਕਰ ਸਦਾ ਤਿਆਏ ਸਈਆਂ ਸਵੇਰੇ ਸਵੇਲੀ ਆ ਦਰਗਾਹ ਵੱਲ ਉਣਾਏ ਲੇਖਾ ਧਰਮ ਰਾਏ

ਮੇਰੇ ਬਾਵਲਾ ਪਿਰ ਮਿਲ ਧਨ ਬੇਲ ਬਧੰਦੀ ਹੀ ਰਾਗ ਮਹਿਲਾ ਪੰਜਵਾ ਸ਼ਾਂਤੇ ਕੋ ਅੰਗਾ ਸਦੁਰ ਸਾਧ ਮਨ ਪਿਆਰਿਆ ਜੀ ਮਿੱਤਰਾ ਗੁਰੂ ਨਾਲ ਸੰਭਾਲੇ ਮਨ ਪਿਆਰਿਆ ਜੀ ਮਿੱਤਰਾ ਨਿਵੇ ਤੇਰੇ ਨਾਲ ਸੰਸਾਰ ਨਮਸਕਾਰੀ ਵੇ ਤਾਂ ਕੋਈ ਨਾ ਜਾਏ ਮਨ ਕਹਿੰਦੇ ਸਹੀ ਫਲ ਪਾਵੇ ਚੰਨ ਗਮ ਚਿਤਲਾਏ ਗਲ ਤਲਾ ਪੂਰਿਆ ਬਨਵਾਰੀ ਗੜਗੜਾ ਦਨਿਆਲੇ ਨਾਨਕ ਸਿਹਤ ਮਨ ਪ੍ਰੀਤਮ ਸਾਸੰ ਕਰਮ ਚਾਲੀ ਮਨ ਪਿਆਰਿਆ ਜੀ ਮਿੱਤਰਾ ਅਰਵਿੰਦ ਝੂਠ ਬਜ਼ਾਰੇ ਮਨ ਪਿਆਰੇ ਜੀ ਮਿੱਤਰਾ ਵਿਖ ਸਾਗਰ ਸੰਸਾਰੇ ਚੰਨ ਕੰਮ ਕਰ ਬਹੁਤ ਘਰ ਤੇ ਸਾਸਾ ਦੁੱਖ ਵਿਆਪੇ ਗੁਰਪੂਰਾ ਬੇਟੀ ਵਿਭਾਗੀ ਅਣ ਭੈਣ ਭਰਾ ਜਾਪੀ ਆਜ ਗਾਦੀ ਸੇਵ ਸਵਾਮੀ ਭਗਤਨ ਨਾਮ ਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬੇਰਾ ਝੂਠ ਬਸਾਰੇ ਮਨ ਪਿਆਰੇ ਜੀ ਮਿੱਤਰਾ ਲੱਗੇ ਸੇਵ ਸਵਾਲੀ ਮਨ ਪਿਆਰਿਆ ਜੀ ਮਿੱਤਰਾ ਹਰਦਾ ਨੇਚਰ ਮੱਲੀ ਹਰਦਾ ਸੇਵ ਲੱਖ ਵੇਵੇ ਨੇਚਰ ਆਸਣ ਪਾਇਆ ਤੇ ਜਨਮ ਨਾ ਮਰਨਾ ਬਣ ਜਾਣਾ ਸਾ ਸਦਾ ਜਦੋਂ ਕਾਗਤ ਫਾਰਿਆ ਜਮ ਤੂੰ ਤਾਂ ਕ੍ਰਿਸ਼ਨ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਥ ਲੱਗੇ ਕੇ ਸਵਾਲੀ ਮਨ ਪਿਆਰੇ ਜੀ ਮਿੱਤਰਾ ਕਰ ਸੰਤਾਨ ਵਾਸੋ ਮਨ ਪਿਆਰੇ ਜੀ ਮਿੱਤਰਾ ਹਰ ਨਾਮ ਜਗ ਪ੍ਰਕਾਸ਼ੋ ਸਿਮਰ ਸੁਭਾਮੀ ਸੁਖੈ ਕਾਮੀ ਸਗਲੀ ਪੁੰਨੀਆ ਪੁਰਵੇ ਕਮਾਏ ਸ੍ਰੀ ਰੰਗ ਪਾਏ ਹਰ ਮਿਲੇ।

ਸੁਖਾਮਨ ਬੁਠੇ ਸ੍ਰੀ ਦਰਪਾਏ ਮੰਗਲ ਗਾਏ ਜਗਨੀ ਸਾਗਰ ਤੁਠੇ ਲਾਲੀ ਨੇ ਲਾਏ ਨੋ ਦਰਪਾਏ ਨਾਮ ਸਰਬੰਸ ਸਾਗਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਅਰਪੇ ਭਰਮ ਲੀਨਾ ਸ੍ਰੀ ਰਾਕੇ ਸੰਤ ਮੱਲਾ ਪੰਜਵਾਏ ਕੋ ਅੰਗਾਰ ਸਦਬ ਸਾਹ ਡੱਖਣਾ ਹਟ ਮਚਾ।

ਇਹਨਾਂ ਜਲ ਬਿਨ ਮਛਲੀ ਜਿਉਂ ਮਰੈ ਮਿਲ ਮੇਰੇ ਪਿਆਰੇ ਪ੍ਰਾਣੇ ਧਾਰੇ ਗੁਣ ਸਾਧ ਸੰਗ ਮਿਲ ਗਾਵੇ ਏ ਨਾਨਕ ਸਵਾਮੀ ਧਾਰਾ ਨਗਰੋ ਮੰਤਰ ਅੰਗ ਸੰਭਾਵੇ ਏ ਦੱਖਣਾ ਸੁਰੰਦਰ ਭਾਵ ਠਾਏ ਕੋਈ ਦੱਸੇ ਦੂਰ ਖੁਰੜੇ ਕਪਾੜ ਨਾਨਕ ਸਾਹਿਬ ਭੇਟ ਤੇ ਸ਼ਾਂਤ ਤੇਰੇ ਵਚਨ ਨੂੰ ਪਪਾਰ ਸੰਤਨ ਧਾਰ ਬਾਣੀ ਵੀ ਜਾਰੀ ਹੈ ਜੀ ਉਸ ਸਮਿਤ ਸਾਗਰ ਰਾਜ ਗੁਣ ਵਸਿਆਸ ਕਿਉਂ ਮਨੋ ਸਾਰੀਏ ਜਾਂ ਕਿਉਂ ਮਨੋ ਸਾਰੀਏ ਨੇ ਕਿ ਨਹੀਂ ਧਾਰੀਏ ਗੁਣਵੰਤ ਪੁਰਾਣਾ ਮਾਰੇ ਮਨਵਾਸ ਬਲ ਦੇ ਸਵਾਮੀ ਜੀ ਕੀ ਵਰਤਾ ਸਾਰੇ ਅਨਾਥ ਕੇ ਨਾਤੇ ਸਰਵ ਕੈਸਾ ਤੇ ਜਪ ਜੂਏ ਜਨਮ ਨਾਰੀਏ ਨਾਨਕੀ ਬਣਾ ਦੀ ਅਰਪਾ ਕਿਰਪਾ ਕਰ ਬਾਬਾ।

ਨਾਮੀ ਧਾਮ ਭਗਤ ਹੈ ਪਰ ਸਰਾਮ ਆਸਾ ਲੰਗ ਜੀਵ ਤੇ ਜੋ ਮੰਤ ਨੇ ਗਲਤਾਨ ਸਿਮਤ ਪ੍ਰਭ ਨਾਮ ਹਰ ਅੰਮ੍ਰਿਤ ਪੀਵਦੇ ਜੀ ਅੰਮ੍ਰਿਤ ਹਰ ਪੀਵਦੇ ਸਦਾ ਤੇ ਦੀਪਦੇ ਵਿਖੇ ਵਨ ਫੀਕਾ ਜਾਣਿਆ ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਸਨ ਮਾਨਿਆ ਸਰਬ ਸੁਖ ਨੰਦ ਘਨ ਪਿਆਰਿਆ ਰਤਨ ਮਨ

ਚਲ ਸੀ ਅਰੰਤ ਲੈ ਛਡਾਇਓ ਵਾਰੀ ਤੇ ਨਗੋ ਜਨਰ ਬੁੱਠਾ ਮਣਿਆਏ ਜਿਨੀ ਹਰ ਨਾਮ ਨਾ ਚੇਤੇ ਉਸ ਅੰਤ ਗਏ ਪਛਤਾਏ ਤੁਰ ਮਾਤ ਕਰ ਪਰ ਲਿਖਿਆ ਜਨ ਨਾਨਕ ਨਾਮ ਤੇ ਆਏ ਮਨ ਹਰਾ ਪ੍ਰੀਤ ਲਗਾਏ ਬੁੜ ਭਾਗੀ ਗੁਰ ਪਾਇਆ ਗੁਰ ਸ਼ਬਦ ਦੀ ਵਾਲ ਲਗਾਏ ਰਾਹ ਹਰਾ ਪਿਆ ਪਪਾਏ ਦਰਾਪੇ ਦੇ ਵੇਲੇ ਆਰਾਪੇ ਭਰ ਭੁਲਾਏ ਦਾਰਾਪੇ ਮਾਦੇ ਗੁਰਮੁਖਾ ਮਨ ਵਿਕਾਸ ਹੈ ਸੇ ਪਹਿਲੇ ਗਈ ਕੇ ਉਲਾਰੀ ਦਿਨ ਕੋ ਜਨਰ ਪਾਇਆ ਗੁਰਮਤੇ ਜਨ ਨਾਨਕ ਮਨ ਪ੍ਰਕਾਸ਼ ਹੈ ਆ ਮਨ ਹਰ ਗੁਠੜਾ ਹੈ ਮਨ ਹਰ ਜਪਨ ਕਰੇ ਯਾਰ ਗੁਰ ਸੁਨਾਈ ਭਾਜਪਾ ਜਿੰਦੂ ਸਾਹਿਬ ਕਿਲ ਵਿਖ ਦੁੱਖ ਪਰ ਹਰੀ ਜਾਓ ਘੜਕਦ ਪਈਆ ਮਨ ਵਸੇ ਕਿਉਂ ਭਾਈ ਗਤ ਭਾਤ ਗੁਰ ਬੁਰਾ ਗੁਰ ਭੇਟੀ ਯਾਰ ਆਏ ਵਸੇ ਮਨ ਚੇਤ ਮੈਂ ਤਾਂ ਨਾਮ ਧਾਰ ਨਾਮੇ ਦੇ ਗਤ ਪਤ ਮੈਂ

ਰਾਗਾਂ ਵਿਸੀ ਰਾਗੈ ਸੱਚ ਧਰੇ ਪਿਆ ਸਦਾ ਸੱਚ ਮਨ ਬਸੀ ਨਿਤਿ ਮਾਤੁ ਪਾਰਨ ਔਲਖ ਪਾਇਆ ਗੁਰ ਕਾ ਸੱਚਾ ਜੀ ਵਸਚੀ ਮਨ ਸੱਚਾ ਸੱਚਾ ਸਰੀਰ ਕਾ ਨਾਨਕ ਸੱਚੀ ਸਭ ਸੇਵ ਹੈ ਸਦਾ ਸੱਚ ਵਪਾਰ ਮਨਤੀ ਜਹੁਰ ਬਿਰਹ ਸਭ ਤਾਤੈ ਜਬ ਲਗ ਸਾਹ ਪ੍ਰੀਤ ਨਾ ਹੋਏ ਮਨ ਮਾਇਆ ਮੋਇਆ ਵੇਖਣ ਸੁਣ ਨਾ ਹੋਏ ਸਹਿ ਦੇਖੇ ਬਿਨ ਪ੍ਰੀਤ ਨਾ ਉਪਜੇ ਅੰਧਾ ਕਿਆ ਕਰੇ ਨਾਨਕ ਜਿਨ ਅੱਖੀ ਲੀਤਿਆ ਸੋ ਸੱਚਾ ਦੇਹ ਬੋੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ ਹਰ ਇੱਕ ਸੇ ਦਾ ਹੈ ਅੰਬਰ ਇੱਕੋ ਹਰ ਜੇ ਧਰ ਹਰ ਤਿਸ ਬਿਨ ਕੋਈ ਨਾ ਹੈ ਡਰ ਭਰਮ ਭਾਵ ਦੂਰ ਕਰ ਹਰ ਤਿਸ ਨੂੰ ਸਲਾਹੇ ਜੇ ਤੁਧ ਰੱਖੇ ਵਾਰ ਕਰ ਹਰ ਜਿਸਨ ਹੋਏ ਦਿਆਲ ਸੋ ਹਰ ਜਾ ਭਾਉ ਬਿਖਮ ਤਰ ਸਲੋਕ ਮਹਲਾ ਪਹਿਲਾ ਦਾਤੀ ਸਭ ਸੰਧੀਆਂ ਕਜਲੇ ਧਨਾਲ ਇੱਕ ਜਗੰਦੇ ਨਾਲ ਲਹਿਣ ਇੱਕ ਨਾ ਸੁੱਤਿਆਂ ਦੇ ਉਠਾਲ ਮਹਲਾ ਤਿਆਈ ਪਹਿਲਾ ਸਿਦਕ ਸਬੂਰੀ ਸਾਧਕਾ ਸਭ ਤੁਸਾ ਮਲਾਇਕਾ ਦਾਰ ਪੂਰੇ ਪਾਤਸ਼ਾਹ ਥਾਉ ਨਹੀਂ ਖਾਏ ਕਾ ਪੌੜੀ ਸਭ ਆਪੇ ਤੋਂ ਤੋ ਪਾਏ ਕੇ ਆਪੇ ਕਾਰੇ ਲਾਈ ਤੂੰ ਆਪੇ ਵੇਖ ਵੇਖ ਸਦਾ ਆਪਣੀ ਆਪਣੀ ਬੜੀ ਆਈ ਹਰ ਤੋਂ ਦੋ ਵਾਰ ਕਿਸ ਨੇ ਤੂੰ ਸੱਚਾ ਸੁਹਾਈ ਤੂੰ ਆਪੇ

ਜੋ ਕੋ ਭਲਾ ਕਹਾਈ, ਨਾਨਕ ਤਾਂ ਪਰ ਜਾਪੇ ਜਪਤ ਲੇਖਾ ਪਾਈ। ਮਹੱਲਾ ਦੂਜਾ ਜਿਸ ਪਿਆਰੇ ਸੋਨੇ ਹੋ ਸਿਆਗੇ ਮਰ ਚਲੀਐ, ਤ੍ਰਿਗ ਜੀਵਨ ਸੰਸਾਰ ਤਾਗੈ ਪਾਛੇ ਜੀਵਨਾ ਪੌੜੀ। ਤੁਹਾਡੀ ਆਪੇ ਧਾਤੀ ਸਾਜੀਏ, ਚੰਨ ਸੂਰਜ ਦੋਏ ਦੀਵੇ, ਦਸ ਚਾਰ ਹੱਟ ਧੁੱਧ ਸਾਜੀਆ ਵਪਾਰ ਕਰੀਬੀ, ਕਿਨਾ ਨੂੰ ਹਰ ਲਾਭ ਦੇ ਜੋ ਗੁਰਮੁਖੀ ਵੀ, ਤਿੰਨ ਜਮਕਾਲ ਨਾ ਵਿਆਪੀ, ਜਿਨ ਸੱਚ ਅੰਮ੍ਰਿਤ ਪੀ ਵੀ, ਉਹ ਆਪ ਛੁੱਟੇ ਪ੍ਰਵਾਸ ਹੋ ਤਿੰਨ ਪਿੱਛੇ ਸਭ ਜਗਤ ਛੁੱਟੀ ਵੇ, ਸਲੋਕ ਮਹੱਲਾ ਪਹਿਲਾ ਕੁਦਰਤ ਕਰਕੇ ਵਸੇ।

ਸਪਤ ਦੀਪ ਸਭ ਸਾਗਰਾ ਨਵ ਖੰਡ ਚਾਰ ਵੇਦ ਦਸ ਅੱਠ ਪੁਰਾਣਾ ਹਰ ਸਭਨਾ ਵਿੱਚ ਤੂੰ ਬਰ ਦਸ ਸਭਨਾ ਪਾਣਾ ਸਭ ਤੋਂ ਦੇ ਧਿਆਨ ਵੇ ਜੀ ਜਾਂ ਦਰਸਾਰ ਕਪਾਣਾ ਜੋ ਕਰਮ ਖਰਾ ਰਾਹ ਦੇ ਤਿੰਨ ਹੋ ਕਰਵਾਉਣਾ ਤੂੰ ਆਪੇ ਆ ਵਰਦਾ ਕਰ ਜੋਜ ਵਡਾਣਾ ਸ਼ੋਕ ਮਹਲਾ ਤੀਜਾ ਕਲੋ ਮਸਾਜ ਨੀ ਕਿਆ ਸਦਾਈਏ ਹਿਰਦੇ ਹੀ ਲਿਖ ਲਿਓ ਸਦਾ ਸਭ ਕੇ ਰੰਗ ਰਹੇ ਕਬ ਨ ਧੂੜ ਸੁਨੇਹੋ ਕਲੋ ਮਸਾਜ ਨੀ ਜਾਏ ਸੀ ਲਿਖਿਆ ਵੀ ਨਾਲੇ ਜਾਏ ਨਾਨਕ ਸਹਿ ਪ੍ਰੀਤ ਨਾ ਛੋ ਜਾਏ ਸੀ ਜੋ ਤੁਰ ਛੋਡੀ ਸੱਚੇ ਪਾਏ ਮਹਲਾ ਤੀਜਾ ਜਦਰੀ ਆਪਦਾ ਨਾਲ ਨਾ ਚੱਲਈ ਵੇਖੋ ਕੋ ਵੀ ਪਾਏ ਸਤਿਗੁਰ ਸਤੜੈ ਸੱਚ ਰਹੋ ਹੋ ਲਿਵਲਾਏ ਨਾਨਕ ਸ਼ਬਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਤਰ ਬਾਰੀਕ ਤੂੰ ਤੂੰ ਜਾਣੇ ਭੇਦ ਸੋ ਕਿਚੇ ਜੇ ਹਰ ਜਾਣਦਾ ਮੇਰੇ ਮਨ ਹਰ ਚੇਤ ਸੋ ਡਰੇ ਜੇ ਪਾਪ ਕਮਾਵਦਾ ਧਰਮੀ ਬਖਸੇ ਤੂੰ ਸੱਚਾ ਆਪਣੇ ਆਉ ਸੱਚ ਤਾਂ ਡਰੀਏ ਕੇਤ ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ ਸਲੋਕ ਮਹਲਾ ਤੀਜਾ ਕਲਵ ਜਾਣੋ ਕਲਵ ਜਲੋ ਮਨ ਸਣਮ ਸੁਬਾਣੀ ਕਾਗਦ ਵੀ ਜਲ ਜਾਓ ਕਲਮ ਜਲੋ ਸਣਮ ਸੁਬਾਣੀ ਕਾਗਦ ਵੀ ਜਲ ਜਾਓ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਓ ਨਾਨਕ ਪੁਰਬ ਲਿਖਿਆ ਕਮਾਵਣਾ ਅਵਰ ਨਾ ਕਰਨਾ ਜਾਏ ਮਹਲਾ ਤੀਜਾ ਔਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਬਿਨ ਨਾਵੇਂ ਕੋ ਥਿਰ ਨਹੀਂ ਪੜ ਪੜ ਹੋਏ ਖੁਆਰ ਪੌੜੀ ਹਰ ਕੀ ਵਡਿਆਈ ਵੱਡੀ ਹੈ ਹਰ ਕੀਰਤਨ ਹਰ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਨਿਆਉ ਹੈ ਧਰਮ ਕਾ ਹਰ ਕੀ ਵਡਿਆਈ ਵੱਡੀ ਹੈ ਜਾਂ ਫਲ ਹੈ ਜੀ ਕਾ ਹਰ ਕੀ ਵਡਿਆਈ ਵੱਡੀ ਹੈ ਜਾ ਨਾ ਸੁਣੀ ਕਹਿ ਚੁਗਲ ਕਾ ਹਰ ਕੀ ਵਡਿਆਈ ਵੱਡੀ ਹੈ ਪੁੱਛਿਆ ਦਾਨ ਦੇਵ ਕਾ ਸਲੋਕ ਮਹਲਾ ਤੀਜਾ ਹੋ ਕਰ ਤੁਸੀਂ ਸਾਂਭੂਈ ਸਾਂਭੂ ਕਿਸੇ ਨਾਲ ਦੂਜੀ ਪਾਏ ਦੁੱਖ ਪਾਇਆ ਸਭ ਜੋ ਹੋਈ ਜਮਕਾਲ ਨਾਨਕ ਗੁਰਮੁਖ ਉਭਰੇ ਸੱਚਾ ਨਾਮ ਸਮਾਲ ਮਹਲਾ ਪਹਿਲਾ ਗੱਲੀਆਂ ਸੀ ਚੰਗੀਆਂ ਚਾਰੀ ਬੁਰੀ ਆਹ ਮਨੁੱਖ ਸੁੱਧਾ ਕਾਲੀਆਂ ਬਾਹਰ ਚਿੱਠ ਵੀ ਆਹ ਰੀਸ਼ਾਂ ਕਰੇ ਤਨਾੜੀਆਂ ਜੋ ਸੇਵੇ ਦਰ ਖੜੀ ਆਹ ਨਾਨਕ ਹਸਮਰਤੀਆ ਮਾਣੇ ਸੁਖ ਰੈਲੀ ਆਹ ਹੁੰਦੇ ਤਾਂ ਨਵ ਨਦ ਤਾਣੀਆਂ ਰਹਿ ਨਮਾਨੜੀ ਆਹ ਨਾਨਕ ਜਨਮਸਕਾਰ ਸਾ ਜੇ ਤਿੰਨ ਕਹਿ ਸੰਗ ਮਿਲਹਾ ਪੌੜੀ ਤੂੰ ਆਪੇ ਜਲ ਮੀਨਾ ਆਪੇ ਆਪੇ ਆਪ ਜਾਲ ਤੂੰ ਆਪੇ ਜਲ ਬਤਾਏਂਦਾ ਆਪੇ ਵੇ ਸਵਾਲ ਤੂੰ ਆਪੇ ਕਮਲ ਲਿਪਤਾ ਸਰਥਾਂ ਵਿੱਚ ਗੁਲਾਲ ਤੂੰ ਆਪੇ ਮੁਤ ਕਰਾਇਂਦਾ ਕਿੰਨੇ ਮੁੱਖ ਘੜੀ ਕਰ ਖਿਆਲ ਹਰ ਤੁਧੋ ਬਾਹਰੀ ਕਿਸ਼ ਨਹੀਂ ਗੁਰ ਸ਼ਬਦੀ ਵੇਖਣੇ ਆਪ ਸਲੋਕ ਮਹਲਾ ਤੀਜਾ ਹੁਕਮ ਨਾ ਜਾਣੇ ਬਹੁਤਾ ਰੋਵੇ ਅੰਤਰ ਧੋਖਾ ਨੀਂਦ ਨਾ ਸੋਵੇ ਜੇ ਧਨ ਖਸਮੇ ਚਲੇ ਜਾਈ ਦਰ ਕਰ ਸੋਭਾ ਮਹਿਲ ਮਲਾਈ ਨਾਨਕ ਕਰਮੀ ਇਹ ਮਤ ਪਾਈ ਗੁਰਪ੍ਰਸਾਦੀ ਸੱਸ ਮਾਈ ਮਹਲਾ ਤੀਜਾ ਮਨਮੁਖ ਨਾ ਬਿਹੂਣਿਆ ਰੰਗ ਸੁੰਭਾ ਦੇਖ ਨਾ ਭੁੱਲ ਇਸਦਾ ਰੰਗ ਦਿਨ ਥੋੜਿਆਂ ਸ਼ੋਸ਼ਾ ਇਸਦਾ ਮੁੱਲ ਦੂਜੇ ਲੱਗੇ ਪਚ ਮੂਏ ਮੂਰਖਿਆਂ ਦਗਵਾਰ ਬਿਸ਼ਟਾਂ ਅੰਦਰ ਕੀਟ ਸੇ ਪਏ ਪਚ ਹੇ ਵਾਰੋ ਵਾਰ ਨਾਨਕ ਨਾ ਵਰਤੇ ਸੇ ਰੰਗਲੀ ਗੁਰ ਕੇ ਸਹਿ ਸੁਭਾਈ ਭਗਤੀ ਰੰਗ ਨਾ ਉਤਰੈ ਸਹਿਜ ਰੇ ਸਮਾਏ ਪੌੜੀ ਸਿਹਟ ਉਪਾਈ ਸਭ ਤੋਂ ਦਾ ਪੀਰ ਸੰਭਾਇਆ ਇੱਕ ਬਲ ਛਲ ਕਰਕੇ ਖਾਵਦੇ ਮੂੰਹ ਕੂੜ ਕੋ ਸੱਤ ਨਹੀਂ ਢਾਇਆ ਤੂੰ ਦੇ ਆਪੇ ਭਾਵੇ ਸੁ ਕਰੇ ਤੂੰ ਉੱਤੇ ਕੰਮ ਓਏ ਲਾਇਆ ਇੱਕ ਨਾ ਸੱਚ ਬੁਝਾਈ ਨਤਨਾ ਖੁੱਟ ਭੰਡਾਰ ਦਿਵਾਇਆ ਹਰ ਚੇਤ ਖਾਏ ਦਿਨਾ ਸਫਲ ਹੈ ਚੇਤਾ ਹੱਥ ਦਿਣਾਇਆ ਸਲੋਕ ਮਹਲਾ ਤੀਜਾ ਪੜ ਪੜ ਪੰਡਤ ਬਾਦ ਵਿਖਾਣੇ ਪੜ ਪੜ ਪੰਡਿਤ ਬੇਦ ਵਿਖਾਣੇ ਮਾਇਆ ਮੋਹ ਸੁਆਏ ਦੂਜੇ ਪਾਏ ਹਰ ਨਾਮ ਵਿਸਾਰਿਆ ਮਨ ਮੂਰ

ਜੋ ਕਰ ਵਿਚਾਰ ਸਦਾ ਸ਼ਾਹ ਸੁਖਮਨ ਬਸੈ ਚੁਕੇ ਕੁਪਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ ਗੁਰ ਸ਼ਬਦ ਦੀ ਵਿਚਾਰ ਨਾਨਕ ਸ਼ਬਦ ਰਤੇ ਸੇ ਮੁਕਤ ਹੈ ਹਰ ਜੀਉ ਹਿਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ ਜਿਸ ਹਰ ਭਾਵੇ ਤਿਸ ਗੁਰ ਮਿਲੈ ਸੋ ਹਰ ਨਾਮ ਧਿਆਏ ਗੁਰ ਸ਼ਬਦ ਦੀ ਹਰ ਪਾਈ ਹਰ ਪਾਰ ਲੰਘਾਏ ਮਨ ਹਟਕਰੇ ਨਾ ਪਾਇਓ ਪੁਛੋ ਬੇਦਾਂ ਜਾਏ ਨਾਨਕ ਹਰ ਕੀ ਸੇਵਾ ਸੁਖ ਕਰੇ।

ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ, ਭੂਆ ਸਦਾ ਮੁਕਤਾ ਕੁਲ ਨਸਤਾਰਿਆ, ਸੋਹਣ ਸੱਚ ਦੁਆਰ ਨਾਮ ਪਿਆਰਿਆ, ਮਨੁੱਖ ਮਰੇ ਅਹੰਕਾਰ ਮਰਨ ਵਿਗਾੜਿਆ, ਸਭ ਵਰਤੇ ਹੁਕਮ ਕਿਆ ਕਰੇ ਵਿਚਾਰਿਆ, ਪਰ ਦੂਜੇ ਲੰਘ

ਭਰਮ ਚੁਕਾਇਆ, ਰਾਮ ਨਾਮ ਹਰਕੀਰਤ ਗਾਏ ਕਰ ਚਾਨਣ ਮਗ ਦਿਖਾਇਆ। ਹੋਮੀ ਮਾਰੀ ਕਿਰਬ ਲਾਗੀ ਅੰਤਰ ਨਾਮ ਵਸਾਇਆ, ਗੁਰਮਤੀ ਜਮ ਜੋਹੇ ਨਸਾ ਕੇ ਸਾਚੇ ਨਾਮ ਸਮਾਇਆ।

ਹਰਿ ਦੀ ਬਾਣ ਸਿਓ ਸੋ ਸਭਨੀ ਦੀ ਬਾਣੀ ਮਿਲਿਆ, ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ, ਉਸ ਕੈ ਮੂੰਹ ਡਿੱਠੈ ਸਭ ਪਾਪੀ ਤਰਿਆ, ਉਸ ਅੰਤਰ ਨਾਮ ਧਨ ਹੈ ਨਾਮ ਪਰਵਰਿਆ, ਨਾਮ ਪੂਜੇ ਨਾਮ ਮੰਨੀਏ ਨਾਏ ਕਿਲ ਵਿਖ ਸਭ ਹਰਿਆ, ਜਿਨੀ ਨਾਮ ਧਿਆ ਇੱਕ ਮਨ ਇੱਕ ਚਿਤ, ਸੇ ਆਸਰ ਜਗ ਰਹਿਆ। ਸਲੋਕ ਮਹਲਾ ਤੀਜਾ। ਆਤਮਾ ਦਿਓ ਪੂਜਿਐ ਗੁਰ ਕੇ ਸਹਿ ਸੁਪਾਏ, ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ, ਤਾਂ ਘਰ ਹੀ ਪਰਚਾ ਪਾਏ, ਆਤਮਾ ਡੋਲਣਾ ਡੋਲੀ ਗੁਰ ਕੈ ਭਾਏ ਸੁਪਾਏ, ਗੁਰ ਬਿਣ ਸਹਿਜ ਨਾ ਆਵਈ, ਲੋਭ ਮੈਲ ਨਾ ਵਿੱਚੋਂ ਜਾਏ, ਤਿੰਨ ਪਲ ਹਰ ਨਾਮ ਮਨ ਬਸੇ, ਸਭ ਅਠਸਾ ਤੀਰਥ ਨਾ

ਸਭ ਦੁੱਖੋ ਦੁੱਖ ਕਮਾਏ, ਨਾਨਕ ਮੇਲਾ ਉਜਲ ਥਾਂ ਥੀਏ, ਜਾਂ ਸਤਿਗੁਰੂ ਮਾਏ ਸਮਾਏ ਮਹੱਲਾ ਤੀਜਾ। ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ, ਮਨਮੁਖ ਰਲਾਇਆ ਨਾ ਰਲੇ ਪੈ ਕਿਸ ਫਰਾਈ, ਲਿਉ ਧਾਤ ਦੋਏ ਰਾਹ ਹੈ ਹੁਕਮੀ ਕਾਰ ਕਮਾਏ, ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਬੱਟੀ ਲਾਏ, ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ, ਮਨ ਹੀ ਮਨ ਸਮਾਏ, ਮਨ ਜੋ ਇਸੇ ਸੋ ਲਹੇ ਸੱਚੇ ਸ਼ਬਦ ਸੁਪਾਏ, ਅੰਮ੍ਰਿਤ ਨਾਮ ਸਦ ਪਹੁੰਚੀਏ ਗੁਰਮੁਖ ਕਾਰ ਕਮਾਏ, ਬਿਣ ਮਨੇ ਜੇ ਹੋਰੀ ਨਾਲ ਲੁਝਣਾ ਜਾਸੀ ਜਨਮ ਗਵਾਏ, ਮਨਮੁਖੀ ਮਨ ਹਠਾਰਿਆ ਕੂੜਕ ਸਤ ਕਮਾਏ, ਗੁਰਪ੍ਰਸਾਦੀ ਮਨ ਜਿਣੇ ਹਰਸੇ ਤਿਲ ਬਣਾਏ, ਨਾਨਕ ਗੁਰਮੁਖ ਸੱਚ ਕਮਾਵੇ ਮਨਮੁਖ ਆਵੇ ਜਾਏ ਪੌੜੀ, ਹਰ ਕੇ ਸੰਤ ਸੁਣੋ ਜਨ ਭਾਈ, ਹਰ ਸਤਿਗੁਰ ਕੀ ਇੱਕ ਸਾਖੀ, ਜੇ ਸਤੁਰ ਭਾਗ ਹੋਵੇ ਮੁਖ ਮਸਤਕ, ਤਿੰਨ ਜਨ ਲਹਿਰ ਦੈ ਰਾਖੀ, ਹਰਿ ਅੰਮ੍ਰਿਤ ਕਥਾ ਸ੍ਰੇਹ ਟੂਤਮ ਗੁਰਵਚਨੀ ਸਹਿਜੇ ਚਾਖੀ, ਤੈ ਭੈ ਪ੍ਰਕਾਸ਼ ਮਿਠਿਆ ਅੰਧਿਆਰਾ, ਜਿਉਂ ਸੂਰਜ ਰਹਿਣ ਕਰਾਖੀ, ਅਦਿਸ਼ਟ ਗੁਰ ਤਿਲ ਲਖ ਸੋ ਦੇਖਿਆ ਗੁਰਮੁਖ ਆਖੀ, ਸਲੋਕ ਮਹੱਲਾ ਤੀਜਾ। ਸਤਿਗੁਰ ਸੇਵੇ ਆਪਣਾ ਸੋ ਸੇ ਲੇਖੇ ਲਾਏ, ਵਿੱਚੋਂ ਆਪ ਗਵਾਏ ਕਹਿ ਰਹਿਣ ਸੱਚ ਲਿਵ ਲਾਈ, ਸਤਿਗੁਰੂ ਜੀ ਨਾ ਸੇਵਿਓ ਤੇ ਨਾ ਬੇਥਾ ਜਨ ਗਵਾਈ, ਨਾਨਕਿਓ ਕਿਸ ਭਾਵੇ ਸੋ ਕਰੇ ਕਹਿਣਾ ਕਿਸੂ ਨਾ ਜਾਏ। ਮਹੱਲਾ ਤੀਜਾ। ਮਨ ਵਿਕਾਰੀ ਵਿਹੜਿਆ ਵਿਕਾਰਾਂ ਕਰਮ ਕਮਾਏ, ਦੂਜੇ ਪਾਏ ਗਿਆਨੀ ਪੂਜਦੇ ਦਰ ਗਏ ਮਿਲੇ ਸਜਾਏ, ਆਤਮਾ ਦਿਓ ਪੂਜੀਏ ਬਿਨ ਸਤਿਗੁਰੂ ਪੂਜਣਾ ਪਾਏ, ਜਪ ਤਪ ਸਾਂਝਾ ਭਾਣਾ ਸਤਿਗੁਰੂ ਗਾ ਕਰਮੀ ਪੱਲੇ ਪਾਏ, ਨਾਨਕ ਸੇਵਾ ਸੁਤ ਕਮਾਵਣੀ ਜੋ ਹਰ ਭਾਵੇ ਸੋ ਥਾਏ ਪਾਏ ਪੌੜੀ, ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ, ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲਬਿਕ ਪਾਪ ਲਾਤੀ, ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁੱਖ ਭੁੱਖ ਸਭ ਲੈ ਜਾਤੀ, ਹਰ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮੁਖ ਪ੍ਰੀਤ ਲਗਾਤੀ, ਜਿਤ ਮੁਖ ਭਾਗ ਲਿਖਿਆ ਤੁਰ ਸਾਚੇ ਹਰ ਤਿਤ ਮੁਖ ਨਾਮ ਜਪਾਤੀ। ਸਲੋਕ ਮਹਲਾ ਤੀਜਾ। ਸਤਿਗੁਰੂ ਜੀ ਨੀ ਨਾ ਸੇਵਿਓ ਸ਼ਬਦ ਨਾ ਕੀਤੋ ਵਿਚਾਰ, ਅੰਤਰ ਗਿਆਨ ਨਾ ਆਇਓ ਮ੍ਰਿਤ ਕਹਿ ਸੰਸਾਰ, ਲਕਸ਼ ਰਾਸ਼ੀ ਫਿਰ ਪਿਆ ਮਰ ਜੰਮੈ ਹੋਏ ਖੁਆਰ, ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ, ਸਤਿਗੁਰ ਵਿੱਚ ਨਾਮ ਲਾਣੇ ਕਰਮ ਪ੍ਰਾਪਤ ਹੋਏ, ਸੱਚ ਰਤੇ ਸੇ ਗੁਰੂ ਸ਼ਬਦ ਸਿੰਘ ਹੋ ਤਿੰਨ ਸੱਚੀ ਸਦਾ ਲੇਵ ਹੋਏ, ਨਾਨਕ ਜਿਸਨੂੰ ਮੇਲੇ ਨਾ ਵਿਛੜੈ ਸਹਿ ਸੁਮਾਵੇ ਸੋਏ। ਮਹੱਲਾ ਤੀਜਾ। ਸੋ ਭਗਵਤੀ ਜੋ ਭਗਵੰਤੇ ਜਾਣੇ ਗੁਰਪ੍ਰਸਾਦੀ ਆ ਪਛਾਣੇ, ਧੌਤ ਰਾਖੇ ਇਕਤ ਕਰੇ ਆਣੇ ਜੀ ਉਤਮਰੇ ਹਰ ਨਾਮ ਬਖਾਣੇ, ਐਸਾ ਭਗਵਤੀ ਉੱਤਮ ਹੋਏ ਨਾਨਕ ਸੱਚ ਸਮਾਵੇ ਸੋਏ। ਮਹੱਲਾ ਤੀਜਾ। ਅੰਤਰ ਕਾਪਟ ਭਗਵਤੀ ਕਹਾਏ ਪਖੰਡ ਪਾਰ ਵਿਓ ਕਦੇ ਨਾ ਪਾਏ, ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ, ਸਤਸੰਗ ਸਿਉ ਬਾਦ ਰਚਾਏ ਅੰਧ ਦੁਖੀਆ ਦੂਜੇ ਪਾਏ ਰਚਾਏ, ਹਰ ਨਾਮ ਨਾ ਚੇਤੈ ਉਹ ਕਰਮ ਕਮਾਏ, ਪੂਰਵ ਲਿਖਿਆ ਸੁਮੇਟਣਾ ਨਾ ਜਾਏ, ਨਾਨਕ ਬਿਨ ਸਤਿਗੁਰ ਸੇ ਮੋਖ ਨਾ ਪਾਏ ਪੌੜੀ, ਸਤਿਗੁਰ ਜੀ ਨੇ ਧਿਆਇਆ ਸੇ ਕਰਨ ਸਵਾਹੀ, ਸਤਿਗੁਰ ਜੀ ਨੇ ਧਿਆਇਆ ਸੇ ਤ੍ਰਿਪਤ ਅਗਾਹੀ, ਸਤਿਗੁਰ ਜੀ ਨੀ ਧਿਆਇਆ ਤਿੰਨ ਜਾਵਾਂ ਡਰ ਨਾਹੀ, ਜਿਨ ਕੋ ਹੋਆ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਈ, ਤਿੰਨ ਇੱਥੇ ਉੱਥੇ ਮਖੁਜਲੇ ਅਦਰ ਗਏ

ਨਾਲੇ ਉਤਾਰ ਮਾਇਆ ਬੰਦੀ ਖਸਮ ਕੀਰਤਨ ਅੱਗੇ ਕਮਾਵੇ ਕਾਰ ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰ ਗੁਰਪ੍ਰਸਾਦੀ ਜਿਨ ਬੁੱਝਿਆ ਤਿਨ ਪਾਇਆ ਮੁਖ ਦੁਆਰ ਮਨ ਮੁੱਖ ਹੁਕਮ ਨਾ ਜਾਣਨੀ।

ਕਾੜਾਂ ਦੇਸਾ ਕਿਉਂ ਕੀਜੇ ਜਾ ਨਾਹੀ ਧਰਮ ਮਾਰਦਾ ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਰਦਾ ਸਲਹਿ ਭਗਤੋਂ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹਲਾ ਤੀਜਾ ਆਪਣੇ ਪ੍ਰੀਤੋਂ ਮਿਲ ਰਹਾ ਅੰਤਰ ਰੱਖਾਂ ਉਧਾਰ ਸਲਾਹੀ ਸਭ ਪ੍ਰਭ ਸਦਾ ਸਦਾ ਗੁਰ ਕਹੇਤ ਪਿਆਰ ਨਾਨਕ ਜਿਸ ਨਾ ਕਰੇ ਤਸ ਮੇਲ ਲਾਏ ਸਾਈ ਸੁਹਾਗਣ ਨਾਰ ਮਹਲਾ

ਨਾਨਕ ਸਾਹਿਬ ਸਮਾਈਨ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਵਡਿਆ ਭਗਤ ਕਰਾਏ ਵਡਿਆਈ ਵਿਖਾਲੀਅਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਘਾਲੀਅਨ

ਪਿਆਰ ਕਰ ਅੰਗ ਨਸਤਾਰੀਅਨ ਸਲੋਕ ਮਹੱਲਾ ਪਹਿਲਾ ਕਵਿਤ ਡੂਮਣੀ ਕੁਦਾਇਆ ਕੁਸਾਣ ਪਰ ਨਿੰਦਾ ਘੱਟ ਚੂੜੀ ਮੁੱਠੀ ਕਰੋ ਚੰਡਾਲ ਕਾਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ ਸਤਸੰਗ ਕਰਨੀ ਕਾਰਾਂ ਨਾ ਹੋਣ ਨਾ ਉਂਝ ਪਈ ਨਾਵਣ ਨਾ ਉਂਝ ਪਈ ਨਾਨਕ ਅੱਗੇ ਉਤਮ ਸਹੀ ਜੇ ਪਾਪਾਂ

ਓ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀ ਓ ਕਾ ਇੱਕ ਸਵਾਨ ਕਹਿ ਘਰ ਗਾਵਣਾ ਜਾਨੀ ਜਾਂਤ ਸੁੱਤ ਵੱਡਾ ਹੋਤ ਹੈ ਇਤਨਾ ਕੋਨਾ ਜਾਣੇ ਜੇ ਦਿਨ ਦਿਨ ਅਵਧ ਘਟਤ ਹੈ ਮੋਰ ਮੋਰ ਕਰ ਅਧਿਕ ਲਾਡ ਧਰ ਪੇਖਦੇ ਜਮਰਾਓ ਹੱਸੇ ਐਸਾ ਤੈ ਜਗ ਭਰਮ ਲਾਇਆ ਕੈਸੇ ਬੂਝੇ ਜਾ ਮੋਇਆ ਹੈ ਮਾਇਆ ਰਹਾਉ ਕਹਿਤ ਕਬੀਰ ਛੋੜ ਵਿਖਿਆ ਰਸ ਇਤ ਸੰਗਤ ਨਿਹਚੋ ਮਰਨਾ ਰਮਈਆ ਜਪ ਪ੍ਰਾਣੀ ਅੰਤਵ ਜੀਵਨ ਬਾਣੀ ਇਨ ਵਿਧ ਭਵ ਸਾਗਰ ਤਰਨਾ ਜਾ ਤੁਸੀਂ ਭਾਵੇ ਤਾਂ ਲਾਗੇ ਭਾਉ ਭਰਮ ਭੁਲਾਵਾ ਵਿੱਚੋਂ ਜਾਏ ਉਪਜੇ ਸਹਿਆ ਜੇ ਧੋਇਆਨ ਗੋ ਉਪਜੇ ਸਹਿਜ ਗਿਆਨ ਮਨ ਜਾਗੀ ਉਪਜੇ ਸਹਿਜ ਗਿਆਨ ਮਤ ਜਾਗੀ ਗੁਰਪ੍ਰਸਾਦ ਅੰਤਰ ਲਿਵ ਲਾਗੇ ਸੰਗਤ ਨਾ ਹੀ ਮਰਨਾ ਹੁਕਮ ਪਛਾਣਤਾ ਖਸਮ ਹੈ ਮਿਲਣਾ ਰਾਵ ਦੂਜਾ ਸ੍ਰੀ ਰਾਗ ਤਲੋਚਨ ਕਾ ਮਾਇਆ ਮੋਹ ਮਨ ਅਗ ਲੜਾ ਪ੍ਰਾਣੀ ਜਰਾ ਮਨ ਪਾਉ ਵਿਸ ਗਿਆ ਕੁਟਾਮ ਦੇਹ ਵਿਸੇ ਕਮਲਾ ਜਿਉ ਭਰ ਕਰ ਜੋ ਹੈ ਕਪਟ ਦੂਣਾ ਆਇਓ ਜਮੇ ਤਣਾ ਤਿਨ ਅਗ ਲੜੇ ਮੈਂ ਰਹਿ ਨਾ ਜਾਏ ਕੋਈ ਕੋਈ ਸਾਜਨ ਆਏ ਕਹੇ ਮਿਲ ਮੇਰੇ ਬੀਠਣਾ ਲੈ ਵਾੜੀ ਬੁਲਾਏ ਮਿਲ ਮੇਰੇ ਰਮਈਆ ਮੈਂ ਲੈ ਛਡਾਏ ਰਾਉ ਵਨ ਕਣਕ ਭੋਗ ਰਾਜ ਬਿਸਰੇ ਪ੍ਰਾਣੀ ਸੰਸਾਰ ਸਾਗਰ ਪੈ ਅਮਰ ਪਿਆ ਮਾਇਆ ਮੁਠਾ ਚੇਸ ਨਾਈ ਜਨਮ ਗਵਾਇਓ ਅਲਸੀਆ ਬੇਖਮ ਘੋਰ ਪੰਥ ਚਾਲਣਾ ਪ੍ਰਾਣੀ ਰਾਵਸਾ ਤੈ ਨਾ ਪ੍ਰਵੇਸ਼ ਮਾਇਆ ਮੋਹ ਤਬ ਬਿਸਰ ਗਿਆ ਜਾ ਤਜੀ ਅਲੇ ਸੰਸਾਰ ਆਜ ਮੇਰੇ ਮਨ ਪ੍ਰਗਟ ਪਿਆ ਹੈ ਪੇਖੀਅਲੇ ਧਰਮ ਰਾਹੂ ਤੈ ਕਰ ਦਲ ਕਰਨ ਮਾਂ ਬਲੀ ਤਨ ਆਗ ਲੜੇ ਮੈਂ ਰਹਿਣ ਨਾ ਜਾਏ ਜੇ ਕੋ ਮੂੰਹ ਉਪਦੇਸ਼ ਕਰਤ ਹੈ ਤਾਂ ਬਰ ਤਰਨ ਰਤੜਾ ਨੇ ਰਹਿਣਾ ਹੈ ਜੀ ਤੂੰ ਆਪੇ ਸਭ ਕੁਝ ਜਾਣਦਾ ਬਰਤ ਲੋਚਨ ਰਾਹ ਮਈਆ ਸ੍ਰੀ ਰਾਗ ਭਗਤ ਕਬੀਰ ਜੀਓ ਕਾ ਚਰਜੇਕ ਸੁਣੋ ਦੇ ਪੰਡੀਆ ਬਕਿਸ਼ ਕਹਿਣ ਨਾ ਜਾਈ ਸੋਨਾਰ ਕਣਕ ਧਰਮ ਜਨ ਮੋਹ ਤ੍ਰਿਪਵਨ ਮੇਖਰੀ ਰਾਜਾ ਰਾਮ ਆਨੰਦ ਕਿੰਗਰੀ ਬਾਜੀ

ਪਾਠੀ ਗਗਨ ਸਿੰਘਿਆ ਚੁੰਘਿਆ ਕਨ ਕਲ ਸਿੱਖ ਪਾਇਆ ਇਸ ਮੈਂ ਤਹਾਰ ਚੂਹਿਆ ਨਿਰਮਲ ਰਸ ਨੇ ਰਸਨ ਚਵਾਇਆ ਇੱਕ ਜੋ ਬਾਤ ਅਨੁਪ ਬਣੀ ਹੈ ਪਵਨ ਪਿਆਲਾ ਸਾਜਿਆ ਤਿੰਨ ਭਰਮ ਏਕੋ ਜੋਗੀ ਕਹੋ ਕਵਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪ੍ਰਖੋਤਮ ਕੋ ਕਵੀ ਰੰਗਰਾਤਾ ਕਹੋ ਦੁਨੀ ਸਭ ਭਰਮ ਭਲਾਨੀ ਮਨ ਰਸਾਇਣ ਔਰ ਦੁਨੀ ਸਭ ਭਰਮ ਭਲਾਨੀ ਮਨ ਰਾਮ ਰਸਾਇਣ ਮਾਤਾ ਸ਼੍ਰੀ ਰਾਗ ਬਾਣੀ ਭਗਤ ਬੇਣੀ ਜੀਓ ਕੀ ਪਹਿਰਿਆਂ ਕਹਿ ਕਰਗਾਵਣਾ ਇੱਕ ਉਹ ਓਅੰਕਾਰ ਸਤਿਗੁਰ ਪ੍ਰਸਾਰ ਇਨਰ ਗਰਭ ਕੁੰਡਲ ਜਾ ਵਿਆਸ ਤੁਰਦ ਧਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਦ ਮਦਨਾ ਐਨ ਸੇ ਗਿਆਨ ਸੁ ਨਾਗਾ ਤੇ ਦਿਨ ਸੰਭਲ ਮਾ ਕਸ਼ਟ ਮਾ ਦੁੱਖ ਅਬ ਚੇ ਤੁਦ ਪਸਾਰਿਆ ਗਰਭ ਛੋਟ ਮ੍ਰਿਤ ਮੰਡਲ ਆਇਆ ਤੋ ਨਰ ਹਰਮਨ ਵਿਸਾਰਿਆ ਫਿਰ ਪਿਛਤਾਏਗਾ ਮੂੜਿਆ ਤੂੰ ਗਵਨ ਮਤ ਭਰਮ ਲਾਗਾ ਚੇਤ ਰਾਮ ਨਾਹੀ ਜਮ ਪਰ ਜਾਏਗਾ ਜਨ ਵਿਚਰੇ ਅਨਰਾਧਾ ਜਾ ਰਹਾ ਬਾਲ ਬਨੋਦ ਚੰਦਰਾ ਸਲਾਗਾ ਖਿਨ ਖਿਨ ਮੋਹ ਵਿਆਪੀ ਰਸ ਮੇਸ ਮੇਧ ਅੰਮ੍ਰਿਤ ਬਿਖ ਚਾਖੀ ਤੋ ਪੰਚ ਪ੍ਰਗਟ ਸੰਤਾਪੀ ਜਬ ਤੋ ਸਾਨੂੰ ਛੋੜ ਸਕੇ ਤ ਮਤ ਰਾਮ ਨਾਮ ਨਾਰਾ ਦਿਆ ਉਸਲਿਆ ਕਾਮ ਕਾਲ ਮਤ ਲਾਗੀ ਤੋ ਆਨ ਸਖਤ ਗਲ ਬਾਂਧਿਆ ਤ੍ਰਿਣ ਤੇਜ ਪਰ ਤ੍ਰੈ ਮੁਖ ਜੋਏ ਪਰ ਅਵਸਰ ਨਾ ਪਛਾਣਿਆ ਹੁਣ ਮਤ ਕਾਮ ਮਹਾਂਬਿਖ ਭੂਲੇ ਪਾਪ ਨਾ ਪਛਾਣਿਆ ਸੁਸੰਪਤ ਦੇਖ ਇਹੋ ਮਨ ਗਰਬਿਆ ਰਾਮ ਦੇ ਤੇ ਕੋਇਆ ਪਰ ਮਰਤ ਮਾਇਆ ਮਨ ਥੋਲੈ ਤੋ ਭਗ ਮੁਖ ਜਨਮ ਬਗੋਇਆ ਕੁੰਡਰ ਕੇਸ ਕੁਸਮ ਤੇ ਧੌਲੇ ਸਪਤ ਪਤਾਲ ਕੀ ਬਾਣੀ ਲੋਚਨ ਸਰਮੇ ਬੁੱਧ ਬਲ ਨਾਠੀ ਤਾਂ ਕਾਮ ਪਵ ਸਮਾਧਾਣੀ ਤਾਤੇ ਬਿਖੈ ਪਈ ਮਤ ਪਾਵਸ ਕਾਇਆ ਕਮਲ ਕੋ ਲਾਣਾ ਅਵਗਤ ਬਾਣ ਛੋੜ ਮ੍ਰਿਤ ਮੰਡਲ ਤੋ ਪਾਛੇ ਪਛਤਾਣਾ ਨਿਕਟੀ ਦੇਹ ਦੇਖ ਤੁਨੋ ਉਪਜੈ ਮਾਨ ਘਤ ਨੇ ਬੂਝੈ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛ ਨ ਸੂਝੇ ਤਾਕਾ ਤੇ ਜੁੜਿਆ ਮਨ ਪੰਖੀ ਕਰਿਆ ਗੰਨਾ ਸੁਖਾਈ ਬੇਣੀ ਕਹੇ ਸੁਣੋ ਰੇ ਭਗਤ ਹੋ ਮਰਨ ਮੁਕਤ ਕਹਿ ਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲ ਤਰੰਗ ਜੈਸਾ ਦੁਪੈ ਹਮ ਨਾ ਪਾਪ ਕਰੰਤਾ ਇਹ ਅਨੰਤਾ ਪਤਤ ਪਾਵਨ ਨਾਮ ਕੈਸੇ ਹੁੰਤਾ ਰਹਾਉ ਤੂੰ ਮਜੋ ਨਾਇਕ ਆਛੋ ਅੰਤਰ ਜਾਣੀ ਪ੍ਰਭ ਜਨ ਜਾਣੀ ਜੈ ਜਨ ਤੇ ਸੁਆਮੀ ਸਰੀਰ ਰਾਧੇ ਮੁਖ ਵਿਚਾਰ ਦੇਹੁ ਸਰਬਦਾਸ ਹਮ ਦਲ ਸਮਝਾਵੇ ਕੋ ਰਾਗ ਮਾਝ ਚੌਪਦੀ ਘਰ ਪਹਿਲਾ ਮਹਿਲਾ ਚੌਥਾ ਇੱਕ ਉਹ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਯੂਨੀ ਸਾਹਿਬ ਅੰਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਬਟ ਭਾਗੀ ਹਰ ਨਾਮ ਤੇ ਆਇਆ ਗੁਰਪੁਰੇ ਹਰ ਨਾਮ ਸਿਰ

ਦੂਜਾ ਬੰਨਾ ਜਾਣਾ ਕੋਈ ਸੱਜਣ ਸੰਤ ਮੇਰੇ ਵਿਭਾਗੀ ਮੈਂ ਹਰ ਪ੍ਰਭ ਪਿਆਰਾ ਦੱਸੇ ਜੀਓ ਹੋ ਮੰਤਨ ਖੋਜੀ ਪਾਲ ਬਣਾਈ ਕਿਉਂ ਪਿਆਰਾ ਪ੍ਰੀਤਨ ਮਿਲੇ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਸਹਿ ਜੀਓ ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ ਹਮ ਬਾਰਕ ਦੀਨ ਕਰੋ ਪ੍ਰਿਤਪਾਲਾ ਮੇਰਾ ਮਾਤ ਪਿਤਾ ਗੁਰੂ ਸਤਿ

ਗੁਰਮੁਖ ਸੌਦਾ ਜੀਓ ਮਾਝ ਮਹੱਲਾ ਚੌਥਾ। ਹੋ ਹਰ ਗੁਣ ਗੋਬਿੰਦ ਹਰ ਨਾਮ ਧਿਆਈ, ਹੋ ਹਾ ਗੁਣ ਗੋਬਿੰਦ ਹਰ ਨਾਮ ਧਿਆਈ, ਮਿਲ ਸੰਗ ਦਰ ਮਰ ਨਾਮ ਵਸਾਈ। ਹਰ ਪ੍ਰਭਾਗਮ ਗੋਚਰ ਸੁਆਮੀ ਮਿਲ ਸਤਿਗੁਰ ਹਰਸ ਕੀ ਤੈ ਜੀਓ, ਧੰਨ ਧਨ ਹਰ ਜਨ ਜਨ ਹਰ ਪ੍ਰਜਾਤਾ, ਜਾਇ ਪੁਛੋ ਜਨ ਹਰ ਕੀ ਬਾਤਾ। ਪਾਮਲੋ ਅਮਲ ਮਲ ਤੋਹਾ ਮਿਲ ਹਰ ਜਨ ਹਰਸ ਪੀਤੇ ਜੀਉ, ਸਤਿਗੁਰ ਦਾਤੇ ਨਾਮ ਦੜਾਇਆ ਵਡਭਾਗੀ ਗੁਰਦਾਸਨ ਪਾਇਆ। ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰ ਪੂਰੇ ਅੰਮ੍ਰਿਤ ਲੀਚੈ ਜੀਉ, ਹਰ ਸਤਸੰਗਤ ਸਤਿਪੁਰਖ ਮਲਾਈਏ, ਬਿਰ ਸਤਸੰਗਤ ਹਰ ਨਾਮ ਧਿਆਈਏ, ਨਾਨਕ ਹਰ ਕਥਾ ਸੁਣੀ ਮੁਖ ਬੋਲੀ, ਗੁਰਮਤ ਹਰ ਨਾਮ ਭਰੀ ਕਹਿ ਜੀਉ। ਮਾਝ ਮਹੱਲਾ ਚੌਥਾ, ਆਵੋ ਭੈਣੇ ਤੁਸੀਂ ਮਿਲੋ ਪਿਆਰੀਆ, ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿਓ ਬਾਰੀਆ। ਮੇਰ ਸਤਸੰਗਤ ਲੱਦਾ ਹਰ ਸੱਜਣ, ਹੋ ਸਤਿਗੁਰ ਬਿਟੋ ਘੁਮਾਈਆ ਜੀਓ, ਜਹ ਜਹ ਦੇਖਾ ਤੈ ਤੈ ਸੁਆਮੀ, ਤੂੰ ਘਟਕਾ ਰਵਿਆ ਅੰਤਰ ਜਾਮੀ, ਗੁਰਪੂਰਿਆ ਨਾਲ ਦਿਖਾ ਲਿਆ, ਸਤਿਗੁਰ ਬਿਟੋ ਸਤ ਘੁਮਾ ਵਾਰਿਆ ਜੀਓ। ਇਹ ਕੋਲ ਭਵਣੀ ਮਾਟੀ ਸਵੇਕਾ, ਸਵੇਕਾ ਜੋ ਸਵਾਈਆ, ਸਵੇਕਾ ਜੋ ਦਵਰਦੇ ਭਿੰਨ ਭਿੰਨ ਨਾ ਰਲੀ ਕਿਸੇ ਧੀਰ ਲਾਈਆ। ਗੁਰਪ੍ਰਸਾਦੀ ਇੱਕ ਨਜ਼ਰੀ ਆਇਆ, ਸਤਿਗੁਰ ਬਿਟੋ ਬਤਾਇਆ ਜੀਓ, ਨਾਨ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰਸਿੱਖਾਂ ਕਹਿ ਮਨ ਪਿਆਰੀ ਬਾਣੀ, ਉਪਦੇਸ਼ ਕਰੇ ਗੁਰੂ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀ ਆ ਜੀਓ। ਸਤ ਚੌਪ ਦੇ ਮਹਲੇ ਚੌਥੇ ਕੇ, ਮਾਝ ਮਹੱਲਾ ਪੰਜਵਾਂ, ਚੌਪ ਦੇ ਕਰ ਪਹਿਲਾ, ਮੇਰਾ ਮਨ ਲੋਚੇ ਗੁਰਦਾਸਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨੋਤਰੇ ਸ਼ਾਂਤਨਾ, ਵੇ ਬਿੰਦਾਸਨ ਸੰਤ ਪਿਆਰੇ ਜੀਓ। ਹੋ ਕੋਲੀ ਜੀਓ ਕੋਲ ਕਮਾਈ, ਗੁਰਦਾਸਨ ਸੰਤ ਪਿਆਰੇ ਜੀਓ, ਰਹਾਓ ਤੇਰਾ ਮੁਖ ਸੁਹਾਵਾ ਜੀਓ, ਸਹਿ ਧੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਬਾਣੀ, ਤਾਂ ਸੋ ਦੇ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ। ਹੋ ਕੋਲੀ ਜਿਉਂ ਕੋਲ ਕਮਾਈ, ਗੁਰ ਸੱਜਣ ਮੀਤ ਮੁਰਾਰੇ ਜੀਓ, ਰਹਾਓ ਘੜੀ ਨਾ ਮਿਲ ਤੇ ਤਾਂ ਕਲ ਜਗੋਤਾ, ਹੁਣ ਕਦ ਮਿਲੀਏ ਪ੍ਰਹਿ ਤੁਧ ਭਗਵੰਤਾ।

ਉਹਨਾਂ ਸੀ ਘਰ ਮੈਂ ਪਾਇਆ ਸੇਵ ਕਰੀ ਪਰ ਚਸਨ ਵਿਛੜਾ ਜਨ ਨੰਦਾ ਤੁਮਾਰੇ ਜੀਓ ਕੋਹਲੀ ਜੀ ਕੋਲ ਕਮਾਈ ਜਨ ਨਾਨਕ ਦਾ ਤੁਮਾਰੇ ਜੀਓ ਰਹਾਓ ਰਾਗ ਮਾਜ ਮਹੱਲਾ ਪੰਜਵਾ ਸਾਰੋ ਸੁਹਾਵੀ ਜਿਤ ਤੋ ਸੰਭਾਲੀ ਸੋ ਕੰਮ ਸੁਹੇਲਾ ਜੋ ਤੇਰੀ ਕਾਲੀ ਸੁਰਵਿਧਾ ਸੁਹੇਲਾ ਜਿਤ ਰਿਜੇ ਤੂੰ ਬੁੱਠਾ ਸਭਨਾ ਕੇ ਦੋ ਤਾਰਾ ਜੀਓ ਤੂੰ ਸਾਂਝਾ ਸਾਹਿਬ ਆਪ ਮਾਰਾ ਨੌਨ ਤੇਰੇ ਗੁੱਟ ਭੰਡਾਰਾ ਜੇ ਤੂੰ ਦੇਹੇ ਸੋ ਤ੍ਰਿਪਕ ਆਵੇ ਸੋਈ ਪਤ ਤੁਮਾਰਾ ਜੀਓ ਲਵਕ ਵਾਸੇ ਤੇਰੀ ਬੈਠਾ ਖੜਕੜਾਂ ਤਾਂ ਤੂੰ ਹੈ ਬੁੱਢਾ ਸਭ ਇਹ ਸਾਂਝੀ ਬਾਲ ਸਦਾਏ ਤੂੰ ਕਿਸੇ ਨਾ ਕਿਸੇ ਦਾ ਬਾਹਰ ਆ ਜੀਓ ਤੂੰ ਆਪੇ ਗੁਰੂ ਮੁਕਤ ਕਰਾਹੇ ਤੂੰ ਆਪੇ ਮਨ ਨੂੰ ਜਨ ਪਵਾਹੇ ਨਾਨਕ ਦਾ ਤੇਰੇ ਬੁਲਾਰੇ ਸਭ ਤੇਰਾ ਖੇਲ ਦਸਹਾਰਾ ਜੀਓ ਮਾਜ

ਪਾਇਆ ਤ੍ਰਿਪਤ ਗਾਇ ਰਿਹਾ ਸੰਤੋ ਗੁਰ ਅਨੁਭਵ ਪੁਰਖ ਦਿਖਾ ਰਿਹਾ ਜੀਓ ਆਪੇ ਰਾਜ ਨੇ ਆਪੇ ਲੋਕਾ ਆਪ ਨਿਵਾਣੀ ਆਪੇ ਭੋਗਾ ਆਪੇ ਤਖਤ ਪੈ ਸਕਦਿਆਂ ਹੀ ਸਭ ਚੁੱਕੀ ਕੁੱਕ ਪੁਕਾਰਿਆ ਜੀ ਉਹ ਜਿਹਾ ਡਿੱਠਾ ਮੈਂ ਤੇ ਇਹੋ ਕਹਿਆ ਤਿਸਰਾ ਸੇ ਆਇਆ ਜਿਨ ਭੇਦ ਲਹਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਿਨ੍ਹਾਂ ਨੇ ਇੱਕ ਪਸਾਰਿਆ ਜੀਓ ਮਾਜ ਮਹਲਾ ਪੰਜਵਾ ਜਿਤ ਘਰ ਫਿਰ ਸੁਹਾਗ ਬਣਾਇਆ ਤਿਤ ਘਰ ਸਖੀ ਮੰਗਲ ਗਾਇਆ ਅਨੰਦ ਬਨੋਦ ਤੇ ਘਰ ਸੋਹੈ ਜੋ ਧਨ ਕੰਤ ਸ਼ਿਕਾਰੀ ਜੀਓ ਸਾਗੁਣ ਮਾਤੀ ਸਬੜ ਭਾਗਣ ਪੁੱਤਰ ਬੰਤੀ ਸੀਲਵੰਤ ਸੁਹਾਗਣ ਰੂਪਾਂ ਸਾਛੋਗੜ ਚੂਹ ਚੱਖਣ ਜੋ ਧਨ ਕੰਤ ਪਿਆਰੀ ਜੀਓ ਚਾਰ ਬੰਸਾਈ ਪ੍ਰਧਾਨੇ ਸਾਹਿਬ ਸ਼ਿੰਗਾਰ ਬਣੇ ਤੇ ਗਿਆਨੇ ਸਕਲਵੰਤੀ ਸੱਸ ਭਰਾਈ ਜੋ ਪਿਰ ਕਹਿ ਰੰਗ ਸਵਾਰੀ ਜੀਓ ਮਹਿਮਾ ਤੁਸੀਂ ਕਹਿਣਾ ਜਾਏ ਜੋ ਪਿਰ ਮੇਲ ਲਈ ਅੰਗ ਲਾਏ ਫਿਰ ਸੁਭਾਗ ਵਰ ਅਗਮ ਗੋਚਰ ਜਿਨ੍ਹਾਂ ਨੂੰ ਪ੍ਰੇਮ ਸੁਧਾਰੀ ਜੀਓ ਮਾਝ ਮਹੱਲਾ ਪੰਜਵਾ ਕੋਈ ਤਕੋਤ ਦਰਸ਼ਨ ਚਾਹੇ ਭਾਤ ਭਾਤ ਬਨ ਬਨ ਅਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਓ ਆਣ ਮਲਾਵੇ ਜੀਓ ਖੜ ਸ਼ਾਤ ਵਿਚਰਤ ਮੋਗਿਆਨਾ ਪੂਜਾ ਤਿਲਕ ਤੀਰਥ ਸ਼ਨਾਨਾ ਨਿਵਲੀ ਕਰਮ ਆਸਣ ਚੁਰਾਸੀ ਨਵੇਂ ਸ਼ਾਂਤ ਨਾ ਆਵੇ ਜੀਵ ਅਣਖ ਵਰਖ ਕੀ ਜਪਤਾ ਪਾ ਗਵਨ ਕੀਆ ਧਰਤੀ ਪਰਮਾਤਾ ਇੱਕ ਖਿਨੇ ਦੇ ਸ਼ਾਂਤ ਨਾ ਆਵੇ ਜੋਗੀ ਬਹੁੜ ਬਹੁੜ ਉੱਡਤਾਵੇ ਜੀਓ ਕਰ ਕਿਰਪਾ ਮੋਏ ਸਾਧ ਮਿਲਾਇਆ ਮਨ ਤਨ ਸ਼ੀਤਲ ਧੀਰ ਜਪਾਇਆ ਪ੍ਰਭ ਨਾਸੀ ਬਸਿਆ ਘੱਟ ਭੀਤਰ ਹਰ ਮੰਗਲ ਨਾਨਕ ਗਾਵੇ ਜੀਓ ਮਾਝ ਮਹੱਲਾ ਪੰਜਵਾ ਪਾਰ ਬ੍ਰਹਮ ਪਰੰਪਰ ਦੇਵਾ ਗਮ ਗੋਚਰ ਲੱਖ ਵੇਵਾ ਦੀਨ ਦਿਆਲ ਗੋਪਾਲ ਗੋਵਿੰਦਾ ਹਰਧਿਆਵੋ ਗੁਰਮੁਖ ਗਾਤੀ ਜੀਓ ਗੁਰਮੁਖ ਸੂਦਨ ਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮੋਦਰ ਗੁਰਮੁਖ ਪਾਈਏ ਉਹ ਕਿਤੇ ਨਾ ਭਾਰਤੀ ਜੀਓ ਨਿਰਹਾਰੀ ਕੇਸ਼ਵ ਨਿਰਵੈਰਾ ਕੂੜ ਜਨਾ ਜਾ ਕੇ ਪੂਜੇ ਪੈਰਾ ਗੁਰਮੁਖੇ ਦੇ ਜਾ ਕੇ ਹਰ ਹਰ ਕੋਈ ਭਗਤ ਕਾਤੀ ਜੀਓ ਅਮੋਘ ਦਰਸ਼ਨ ਪਿਆਨ ਤੋਂ ਪਾਰਾ ਬੜ ਸੁੰਦਰ ਸਦਾ ਤਾਰਾ ਗੁਰਮੁਖ ਨਾਮ

ਨ ਕੋਈ ਹੋਏਗਾ ਜੀਓ ਅਮਰਦਾਸ ਸਤਿਗੁਰ ਦੇ ਬੀਆ ਹਰ ਪੈਨੋ ਨਾਮ ਭੋਜਨ ਜੀਆ ਨਾਮ ਰੰਗ ਨਾਮ ਚੋਰ ਤਮਾਸ਼ੇ ਨਾਨਕ ਨਾਉ ਨਾਨਕ ਕੀਨੇ ਭੋਗਾ ਜੀਓ ਮਾਝ ਮਹਲਾ

ਸਿਵ ਸਲਾਹ ਤੇਰਾ ਆਪਣ ਰਜਾਈ ਸੋ ਗਿਆਨ ਧਿਆਨ ਜੋ ਤੁਧ ਭਾਈ ਸੋਈ ਜਪ ਜੋ ਪ੍ਰਭ ਜੀਓ ਭਾਵੇ ਭਾਣੇ ਗੁਰ ਗਿਆਨਾ ਜੀਓ ਅੰਮ੍ਰਿਤ ਨਾਮ ਤੇ ਅੰਮ੍ਰਿਤ ਨਾਮ ਤੇਰਾ ਸੋਈ ਗਾਵੇ ਜੋ ਸਾਹਿਬ ਤੇਰੇ ਮਨ ਭਾਵੇ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹ ਮਨ ਮਾਨਾ ਜੀਓ ਤੂੰ ਸੰਤਨ ਕੀ ਕਰੇ ਪ੍ਰਿਤ ਪਾਲਾ ਸੰਤ ਖੇਲੇ ਤੁਮ ਸੰਗ ਗੋਪਾਲਾ ਆਪਣੇ ਸੰਤ ਉਦ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਨਾ ਜੀਓ ਹੁਣ ਸੰਤਨ ਕਹਿ ਮੇਰਾ ਮਨ ਕੁਰਬਾਨੇ ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ ਦਿਨ ਕਹਿ ਸੰਸਦਾ ਸੁਖ ਪਾਇਆਸ ਹਰ ਰਸ ਨਾਨਕ ਪ੍ਰਗਾਨਾ ਜੀਓ ਮਾਚ ਮਹੱਲਾ ਪੰਜਵਾ ਤੂੰ ਜਾਣੇ ਤਾਮ ਮੀ ਤੁਮਾਰੇ ਤੇਰਾ ਨਾਮ ਬੂੰਦ ਹਮ ਚਾਤਕਾਰੀ ਤੁਮ ਵੀ ਅਸ ਪਿਆਸਾ ਤੁਮਰੀ ਤੁਮ ਹੀ ਸੰਗ ਮਨ ਲੀਨਾ ਜੀਓ ਜੋ ਬਾਰਕ ਪੀਖੀ ਰਗਾਵੇ ਜੋ ਨਿਰਧਨ ਤਨ ਦੀ ਸੁਖ ਪਾਵੇ ਤਿਖਾ ਬੰਦ ਜਲ ਪੀ ਠੰਡਾ ਤਿਉਂ ਹਰ ਸੰਘਿਓ ਮਨ ਪੀਨਾ ਜੀਓ ਜਿਉਂ ਹੰਧਿਆਰੇ ਜੀਵਕ ਪ੍ਰਗਾਸਾ ਭਰਤਾ ਚਿਤ ਪੂਰਨਿਆਸਾ ਮਿਲ ਪੀਤ ਮਨ ਜਿਉਂ ਹੋਤ ਨੰਦਾ ਤਿਉਂ ਹਰ ਰੰਗ ਮਨ ਰੰਗੀਨਾ ਜੀਓ ਸੰਤਨ ਮੁਖ ਵਰ ਮਾਰਗ ਪਾਇਆ ਸਾਧ ਕਿਰਪਾ ਲਾਲ ਸੰਗ ਜਾਇਆ ਹਰ ਹਮਰਾ ਹਰ ਕੇ ਦਾਸੇ ਨਾਨਕ ਸਤਿਗੁਰੂ ਸਾਧੀ ਨਾ ਜੀਓ ਮਾਚ ਮਹੱਲਾ ਪੰਜਵਾ ਅੰਮ੍ਰਿਤ

ਸੁਣਨ ਨੂੰ ਰਹਿਣਾ ਤੁਸੀਂ ਪ੍ਰਾਂ ਤਾਰਾ ਨਾਮਾ ਜਿਸ ਮਾਤਕ ਭਾਗੀਤਾ ਜੀਓ ਹਰ ਇੱਕ ਸਹਾਤੇ ਆਇਆ ਬਰਸਾਣੇ ਵੋ ਤੇਰੀ ਤਿਸ ਲਗ ਮੁਕਤ ਭੈ ਕਨੇਰੇ ਨਾਮ ਦਾਨ ਕਰੋ ਭਾਈ ਕਹੋ ਨਾਨਕ ਵੇਲੀ ਦੀਠਾ ਜੀਓ ਮਾਝ ਮਹੱਲਾ ਪੰਜਵਾ ਨਿਧ ਸਿਧ ਰਿਧ ਹਰ ਹਰ ਹਰ ਮੇਰੀ ਜਨਪਦਾਸ ਗਰਗ ਗਿਰੀ ਲਾ ਕੋਟ ਖੁਸ਼ੀਆਂ ਰੰਗ ਆਵੇ ਜੋ ਗੁਰਲਾਗਾ ਪਾਈ ਜੀਓ ਦਰਸ਼ਨ ਪੇਗਤ ਭੈ ਪਨੀਤਾ ਸਰ ਉਧਾਰੇ ਭਾਈ ਮੀਤਾ ਗਮਗੋਤਰ ਸਵਾਮੀ ਆਪਣਾ ਗੁਰ ਕਿਰਪਾ ਦੇ ਸਾ ਧਿਆਈ ਜੀਓ ਜਾ ਕੋ ਖੋ ਜੇ ਸਰਵ ਪਾਏ ਵਡਭਾਗੀ ਦਰਸ਼ਨ ਕੋ ਬੇਲਾ ਪਾਏ ਉੱਚ ਪਰ ਗੁਰਤਿਰ ਥਾਨ ਨਾਓ ਮਹਿਲ ਗੁਰੂ ਦੀ ਖਾਈ ਜੀਓ ਗੈਰ ਗੰਭੀਰ ਅਮਿਤ ਨਾਮ ਤੇਰਾ ਮੁਕਤ ਪਿਆ ਜਿਸ ਦੇ ਬਸੇਰਾ ਗੁਰਬੰਧਨ ਤਨ ਕੇ ਸਗਲੇ ਕਾਟੇ ਜਨ ਨਾਨਕ ਸਹਿ ਸਮਾਈ ਜੀਓ ਮਾਝ ਮਹੱਲਾ ਪੰਜਵਾ ਪ੍ਰਭ ਕਿਰਪਾ ਤੇ ਹਰ ਧਿਆਵੋ ਪ੍ਰਭੂ ਦਇਆ ਤੇ ਮੰਗਲ ਗਾਵੋ ਉਠ ਪੈ ਸੋ ਜਾਗਤਾ ਧਿਆਈਏ ਸਗਲ ਵਰਦਾ ਜੀਓ ਨਾਮ ਖੁਦ ਮੁਖ ਸਾਧੂ ਦੀ ਅਕਲ ਵੇ ਕਾਟੇ ਨੇ ਮਿਲਦੀ ਅੰਤ ਪਿਆ ਨਿਕਸ਼ਿਸ਼ਾ ਪੀਰਾ ਸਰਬ ਨਾਸ਼ੇ ਦਰਦਾ ਜੀਓ ਇਸ ਕਾਨ ਕਰੇ ਮੇਰਾ ਪਿਆਰਾ ਸੁਮੁਖ ਸਾਗਰ ਸੰਸਾਰਾ ਸਤ ਕਰੇ ਜਨ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜੀਓ ਜਪਦੇ ਸਾਧੂ ਸੰਤ ਪਾਏ ਗੁਰਭੇਟ ਤੋਂ ਗਈ ਮਲਾਏ ਸਾਸਾ ਸਰ ਗਾਵੇ ਗੁਰਭੇਟ ਤੋਂ ਗਈ ਮਲਾਏ ਸਾਸਾ ਸਰ ਗਾਵੇ ਨਾਨਕ ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਓ ਮਾਝ ਮਹੱਲਾ ਪੰਜਵਾ ਉਤ ਪੋ ਸੇਵਕ ਸੰਗਰਾਤਾ ਪ੍ਰਭ ਕਿਰਪਾ ਪ੍ਰਤਪਾਲੇ ਸੇਵਕ ਸੁਖਦਾਤਾ ਪਾਣੀ ਪੱਖਾ ਪੀਸੋ ਸੇਵਕ ਠਾਕਰੀ ਕਾ ਆਹਰ ਜੀਓ ਕਾਠ ਸਿਲਕ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋਈ ਕਮਾਵੇ ਜੋ ਸਾਹ ਪਾਵੇ ਸੇਵਕ

ਦਿਓ ਜੀ ਜਨ ਸਭ ਤੋਂ ਦੁਪਾਏ ਜਿਤ ਜਿਤ ਭਾਣਾ ਤੇ ਤਦਲਾਈ ਸਭ ਕੁਛ ਕੀਤਾ ਤੇਰਾ ਹੋਵੇ ਨਾ ਹੀ ਕਿਸਾ ਸਾੜਾ ਜੀਓ ਨਾਮ ਧਿਆਈ ਮਾਂ ਸੁਪਾਇਆ ਗੁਣ ਗਾਏ ਮਨ ਸੀਤਲਾਇਆ ਗੁਰਪੂਰੇ ਬੱਜੀ ਵਧਾਈ ਨਾਨਕ ਜਿਤਾ ਵੇ ਖੜਾ ਜੀਓ ਮਾਜ ਮਹਲਾ ਪੰਜਵਾ ਜੀ ਪ੍ਰਾਣ ਪ੍ਰਮਣੇ ਧਾਰਾ ਭਗਤੀਏ ਗੁਣ ਗਾਏ ਪਾਰਾ ਗੁਣ ਨਦਾਨ ਅੰਮ੍ਰਿਤਾ ਨਾਮਾ ਹਰ ਧਿਆਏ ਧਿਆਏ ਸੁਪਾਇਆ ਜੀਓ ਮਨ ਸਾਤ